ਸਵਰਗਮਾ ਚ ਪਿਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ

ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਦੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਏ ਰਹਾਓ।

ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਵੇ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਦਰਾ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੌਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਅਰਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ

ਯੁਗ ਆਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਗ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਛਰੇ ਛਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ,

ਮੁਖ ਵਿਸਾਰ ਨਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ।

ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ।

ਅਰਥਸ਼ਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ

ਆਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ।

ਰਹਾਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ।

ਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਸ਼ ਬੇਨਤੀ ਚੌਪਈ। ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਵੈ ਤੁਮ ਗਾਵੋ,

ਮਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਭਇਓ ਸੰਕਰੇ ਕੈਠਾ। ਸਗਰੀ ਸਿਸ਼ਟ ਦਿਖਾਏ ਅਚੰਭਵ, ਆਜੁਗਾਦ ਸਰੂਪ ਸਿਅੰਭਵ, ਅਵਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਗਰੋ।

ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਹੈ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਠੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਤ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰਗਰਮ ਪਾਇਆ ਤੁਧ ਜਨ ਕਾਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਣਦ ਸੁਨੋਵਟ ਭਾਗੀ ਹਾਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਭਵਿਤ ਸਤਿਗੁਰ ਰਹਿਆ ਬਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਗਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਛੈ ਤਿਸ ਗਾ ਹੋਏ ਉਧਾਰੋ ਏ ਵਸਤ ਜੀ ਨਹਿ ਜਾਈ ਨਿਤ ਨਿਤ ਰਾ ਗੁਰ ਧਾਰੋ ਤਮ ਸੰਸਾਰ ਚਰਨ ਲਗਤ ਰਿਆ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਂ ਨਹੂੰ ਜੋ ਕਿਤੋਈ ਮੈਂ ਨਿਰਗੁਣਿਆ ਰੇ ਗੋ ਗੁਣ ਨਾਹੀ ਆਪੇ ਤਰਸ ਪਇਓਈ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਦਿਹਾਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਦਿਆ ਬਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਮਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਰ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਭਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ੈ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਬੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗ ਜੁਗ ਅਟਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਿਆ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭੁਲੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੀਆਂ ਆਪ ਜੀ ਦੇ ਸੰਧਾ ਵੇਲੇ ਸੁੰਦਰ ਦੀਵਾਨ ਸਾਜ ਰਿਹਾ ਸਾਹਿਬ ਦੀਵਾਨ ਦੀ ਰਮਤਾ ਚਾਪ ਪਿੱਤਰ ਬਾਣੀ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦੇ ਆ ਭੁੱਲਾਂ ਦੀ ਮਾਫੀ ਬਖਸ਼ੋ ਗਾਂ ਵਾਸਤੇ ਸਤ ਸਪਸ਼ਟ ਬਾਣੀ ਪੜ੍ਹਨ ਦਾ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕਰਤਾਰ ਕਰਾਜ ਸੰਗਤ ਦੀ ਹਾਜ਼ਰੀ ਤੇ ਲੁੜ ਭੇਟਾ ਕੇ ਦਰਕਰ ਵਿਖੇ ਕੀਤੀਆਂ ਸੇਵਾ ਮਦਰ ਪ੍ਰਵਾਨ ਕਰਨੀਆਂ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣੀ ਆਪ ਜੀ ਦੇ ਜੋ ਰਾਜਵਿੰਦਰ ਸਿੰਘ ਟਵਾਲ ਦੀ ਸਲਾਨਾ ਯਾਦ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰ ਪਰਿਵਾਰ ਦੀਆਂ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਵਾਲੀ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਮੇਂਦੀਆਂ ਗੁਰਮਿਸਾਰ ਪ੍ਰਵਾਨ ਕਰਦੇ ਬਖਸ਼ੋ ਲਾਏ ਸ੍ਰੀ ਮੁਖਵਾਗ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਛਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ।

ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰ

ਸਾਧ ਸੰਗਤ ਜੀ ਆਪ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਜ ਜੋ ਪ੍ਰਕਾਸ਼ ਦਿਹਾੜੇ ਹਨ ਲੱਖ ਲੱਖ ਵਧਾਈਆਂ ਹੋਣ ਜੀ ਔਰ ਇਸ ਸੰਬੰਧ ਵਿੱਚ ਹੀ ਸ਼ਬਦ ਕੀਰਤਨ ਜੋੜਦੇ

ਇਤਨੀ ਸੇਵਾ ਪ੍ਰਵਾਨ ਕਰਨ ਜੀ ਕੀਰਤਨ ਕਰਦੇ ਪੁੱਲਾ ਦੀ ਮਾਫੀ ਬਖਸ਼ਣ ਜੀ ਆਪ ਸਭ ਨੂੰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ। ਆਵਨ ਪਾਤਸ਼ਾਹ ਭਾਈ ਗੁਰੂ ਅਰਜਨ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ 7:30 ਤੱਕ ਕਥਾ ਰਾਹੀਂ ਜੋੜਨਗੇ, ਉਪਰੰਤ ਹਰ ਐਤਵਾਰ ਦੀ ਤਰ੍ਹਾਂ ਸੰਗਤੀ ਰੂਪ ਸਿਮਰਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੇ ਦਰਬਾਰ ਸਜੇ ਹੋਏ ਨੇ। ਧੰਨ ਧੰਨ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਔਰ ਮਾਤਾ ਗੰਗਾ ਜੀ, ਉਹਨਾਂ ਦੇ ਪਾਵਨ ਵਿਆਹ ਪਰਬ ਦੀਆਂ ਖੁਸ਼ੀਆਂ ਔਰ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਾ ਸ੍ਰੀ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ, ਅੰਮ੍ਰਿਤ ਵੇਲੇ ਤੋਂ ਆਪਾਂ ਸਤਸੰਗਤ ਰੂਪ ਦੇ ਵਿੱਚ ਸਾਰੇ ਰਲ ਕੇ ਮਨਾ ਰਹੇ ਹਾਂ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਰਹਿਣ, ਇੱਦਾਂ ਹੀ ਅਸੀਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਔਰ ਜੋਤੀ ਜੋਤ ਗੁਰਤਾਗ ਦੀ ਵਿਆਹ ਪਰਬ ਆਦਿ ਜਿੰਨੇ ਵੀ ਮਹਾਰਾਜ ਸਾਹਿਬ ਜੀ ਦੇ ਦਿਨ ਨੇ ਉਹਨਾਂ ਨੂੰ ਮਨਾਉਂਦੇ ਰਹੀਏ ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੁੜੇ ਰਹੀਏ। ਸਤਸੰਗਤ ਜੀ, ਗੁਰਸਿੱਖਾਂ ਦਾ ਇਹੀ ਨਿਯਮ ਹੈ ਕਿ ਗੁਰਸਿੱਖ ਸੁੱਖ ਦਾ ਸਮਾਂ ਹੋਵੇ ਭਾਵੇਂ ਦੁੱਖ ਦਾ ਸਮਾਂ ਹੋਵੇ, ਸੱਚੇ ਪਾਤਸ਼ਾਹ ਦੀ ਬਾਣੀ ਦਾ ਆਸਰਾ ਲੈਂਦੇ ਹੈ, ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਓਟ ਲੈਂਦੇ ਹੈ, ਦੁੱਖ ਦੇ ਸਮੇਂ ਵਿੱਚ ਵੀ ਸੁੱਖ ਦੇ ਸਮੇਂ ਵਿੱਚ ਵੀ। ਮਹਾਰਾਜ ਜੀ ਦਾ ਬੋਲ ਹੈ, ਜੇ ਸੁੱਖ ਦੇਹੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਏ। ਮਹਾਰਾਜ, ਜੇ ਤੁਸੀਂ ਸੁੱਖ ਦਿਓਗੇ ਤਾਂ ਵੀ ਵਾਹਿਗੁਰੂ ਵਾਹਿਗੁਰੂ ਹੀ ਕਰਨਾ ਸੀ, ਅਤੇ ਜੇ ਤੁਸੀਂ ਦੁੱਖ ਦਿਓਗੇ ਭਾਵ ਤੁਹਾਡੀ ਰਜ਼ਾ 'ਚ ਤੁਹਾਡੇ ਭਾਣੇ 'ਚ ਦੁੱਖ ਆਏਗਾ, ਉਹ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਹੀ ਜਰ ਲੈਣਾ ਹੈ। ਐਸਾ ਮਹਾਰਾਜ ਸਾਹਿਬ ਜੀ ਦੇ ਘਰ ਦਾ, ਮਹਾਰਾਜ ਸਾਹਿਬ ਜੀ ਦੇ ਗੁਰਸਿੱਖਾਂ ਦਾ ਵਿਧਾਨ ਹੈ। ਸੁੱਖ ਦੇ ਵਿੱਚ ਵੀ ਸਤਿਗੁਰੂ ਦੀ ਸ਼ਰਨ, ਦੁੱਖ ਦੇ ਵਿੱਚ ਵੀ ਸਤਿਗੁਰੂ ਦੀ ਸ਼ਰਨ। ਐਸੇ ਗੁਰੂ ਕੇ ਸਿੱਖਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹੈ, ਬਖਸ਼ੇ ਜਾਂਦੇ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵੱਲੋਂ। ਆਓ, ਜੋ ਲੜੀਵਾਰ ਵਿਆਖਿਆ ਚੱਲ ਰਹੀ ਹੈ, ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਪਾਵਨ ਬਾਣੀ ਦੇ ਨਾਲ ਜੁੜੀਏ। ਉਪਦੇਸ਼ ਮਹਾਰਾਜ ਸਾਹਿਬ ਜੀ ਦਾ। ਸਤਸੰਗਤ ਜੀ, ਇੱਕ ਗੱਲ ਯਾਦ ਰੱਖਣ ਵਾਲੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ, ਇਸ ਤੋਂ ਵੱਡਾ ਨਾ ਕੋਈ ਉਪਦੇਸ਼ ਹੈ ਸਿੱਖ ਲਈ, ਨਾ ਕੋਈ ਮਰਿਆਦਾ ਹੈ, ਨਾ ਕੋਈ ਨਿਯਮ ਨੇ। ਸਾਡੀ ਜੋ ਵੀ ਮਰਿਆਦਾ ਹੈ, ਜੋ ਵੀ ਨਿਯਮ ਨੇ, ਉਹ ਗੁਰੂ ਤੋਂ ਉੱਪਰ ਨਹੀਂ ਕੋਈ ਦੱਸ ਸਕਦਾ। ਬੇਸ਼ੱਕ ਗੁਰਸਿੱਖਾਂ ਨੇ ਰਹਿਤਨਾਮੇ ਲਿਖੇ ਨੇ, ਰਹਿਤ ਮਰਿਆਦਾਵਾਂ ਵੀ ਬਣੀਆਂ ਹੋਈਆਂ ਨੇ, ਪਰ ਸਤਿਗੁਰੂ ਤੋਂ ਵੱਡੀ ਰਹਿਤ, ਸਤਿਗੁਰੂ ਤੋਂ ਵੱਧ ਕੇ ਕੋਈ ਰਹਿਤ ਨਹੀਂ ਦੱਸ ਸਕਦਾ। ਔਰ ਸਤਿਗੁਰਾਂ ਦੀ ਜਿਹੜੀ ਰਹਿਤ ਹੈ, ਉਹ ਭਾਵੇਂ ਅਧਿਆਤਮ ਦੇ ਮਾਰਗ ਦੀ ਹੋਵੇ, ਭਾਵੇਂ ਸੰਸਾਰ ਦੇ ਮਾਰਗ ਦੀ ਹੋਵੇ, ਗ੍ਰਸਤ ਮਾਰਗ ਦੀ ਹੋਵੇ, ਸੰਸਾਰ 'ਚ ਵਿਚਰਨ ਦੀ ਹੋਵੇ, ਵਾਹਿਗੁਰੂ ਦੀ ਬੰਦਗੀ ਕਰਕੇ ਜੀਵਨ ਮੁਕਤ ਤੱਕ ਹੋਣ ਦੀ ਹੋਵੇ, ਉਹ ਸਾਰੀ ਰਹਿਤ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਆਪ ਦਰਜ ਕੀਤੀ ਹੈ। ਭਗਤੀ ਕਿਵੇਂ ਕਰਨੀ ਹੈ, ਨਾਮ ਕਿਵੇਂ ਜਪਣਾ, ਹਰ ਇੱਕ ਚੀਜ਼ ਦੀ ਰਹਿਤ ਮਹਾਰਾਜ ਜੀ ਨੇ ਆਪਣੀ ਬਾਣੀ 'ਚ ਆਪ ਦਰਜ ਕੀਤੀ ਹੈ। ਹਰ ਮਾਰਗ
ਮਹਾਰਾਜ ਜੀ ਨੇ ਆਪ ਦੱਸਿਆ ਹੈ, ਕਿਸੇ ਤੋਂ ਪੁੱਛਣ ਦੀ ਵੀ ਜ਼ਰੂਰਤ ਨਹੀਂ ਹੈ ਜਾ ਕੇ। ਹਾਂ, ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਨਾ, ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰਨਾ, ਮਹਾਰਾਜ ਜੀ ਦੇ ਭੈ 'ਚ ਰਹਿ ਕੇ ਵਿਚਾਰਨਾ, ਇਹ ਬੜਾ ਲਾਜ਼ਮੀ ਹੈ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ।

ਗਾਈਆਂ ਸੁਣ ਕੇ ਕਹਿੰਦੇ ਫਿਰ ਉਹ ਆਪ ਆ ਕੇ ਮਿਲੇਗਾ ਵਾਹਿਗੁਰੂ। ਉਹਨੂੰ ਕਿਤੇ ਲੱਭਣ ਜਾਣ ਦੀ ਲੋੜ ਨਹੀਂ ਹੈ। ਮਹਾਰਾਜ ਜੀ ਕਹਿੰਦੇ ਬਸ ਤੂੰ ਇੰਨਾ ਕੁ ਕੰਮ ਕਰ, ਸੁਣ ਗੁਰੂ ਦੇ ਉਪਦੇਸ਼ ਨੂੰ, ਉਹਨੂੰ ਆਪਣੇ ਮਨ 'ਚ ਵਸਾ, ਬਸ ਤੇਰਾ ਇੰਨਾ ਕੁ ਕੰਮ ਹੈ।

ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀ। ਜਿਹੜਾ ਘਰ ਛੱਡ ਜਾਣਾ ਇੱਥੇ, ਉਹ ਤਾਂ ਮਨ 'ਚ ਵਸਿਆ ਪਿਆ। ਜਿੱਥੇ ਜਾ ਕੇ ਮਹਾਰਾਜ ਕਹਿੰਦੇ ਵਰਤਣਾ ਹੈ, ਪੱਕਾ ਵਸੀਲਾ ਚਾਹੀਦਾ। ਜਿੱਥੇ ਅਸਲੀ ਘਰ ਚਾਹੀਦਾ, ਉੱਥੇ ਹੈ ਹੀ ਨਹੀਂ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਵੇਂ ਥੋੜ੍ਹੋ ਮਹਾਰਾਜ ਬਾਰ ਬਾਰ ਕਹਿੰਦੇ ਹੈ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏਗੋ ਫੇਰਾ। ਆਪਣਾ ਘਰ ਬਣਾ ਲਓ ਭਾਈ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮੁੜ ਕੇ ਬਾਰ ਬਾਰ ਫੇਰਾ ਨਹੀਂ ਪਏਗਾ। ਪਰ ਬੰਦਾ ਮਹਾਰਾਜ ਦੀ ਗੱਲ ਸੁਣਦਾ ਕਿੱਥੇ ਹੈ? ਉਨੀ ਦੇਰ ਜਿੰਨੀ ਦੇਰ ਸਵਾਸ ਨੇ ਸਰੀਰ 'ਚ, ਉਨੀ ਦੇਰ ਤਾਂ ਜਮਾਂ ਵੀ ਨਹੀਂ ਸੁਣਦਾ। ਅਤੇ ਜਦੋਂ ਸਵਾਸ ਨਿਕਲ ਜਾਂਦੇ ਆ, ਫਿਰ ਕਹਿੰਦਾ ਜੀ ਸੁਣਾ ਦਿਉ ਹੁਣ। ਕਿਉਂਕਿ ਅਸਲੀਅਤ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਉਸ ਵੇਲੇ। ਅਤੇ ਫਿਰ ਮਹਾਰਾਜ ਕਹਿੰਦੇ ਹੁਣ ਵੇਲਾ ਚਲਾ ਗਿਆ ਹੱਥੋਂ, ਹੁਣ ਨਾ ਤੇਰੇ ਸੁਣਨ ਦਾ ਵੇਲਾ, ਨਾ ਸਾਡੇ ਸੁਣਾਉਣ ਦਾ ਵੇਲਾ। ਅਗਲੀ ਜਦੋਂ ਵਾਰੀ ਆਏਗੀ ਮਨੁੱਖਾ ਜਨਮ ਦੀ, ਹੁਣ ਉੱਥੇ ਦੇਖਿਆ ਜਾਏਗਾ ਵੀ ਕਿੱਥੇ ਤੈਨੂੰ ਜਨਮ ਮਿਲਦਾ, ਕਿਹੋ ਜਿਹਾ ਘਰ ਮਿਲਦਾ, ਕਿਹੋ ਜਿਹੇ ਲੋਕ, ਕਿਹੋ ਜਿਹਾ ਕੀ ਤੇਰੇ ਪੱਲੇ ਪੈਂਦਾ। ਅਸੀਂ ਤਾਂ ਸ਼ੁਕਰ ਮਨਾਉਂਦੇ ਹਾਂ ਮਹਾਰਾਜ ਸਾਹਿਬ ਜੀ ਦਾ, ਸੱਚੇ ਪਾਤਸ਼ਾਹ ਸ਼ੁਕਰੀਆ ਆਪ ਜੀ ਦਾ, ਆਪਣੇ ਕਿਸੇ ਸਿੱਖ ਦੇ ਘਰੇ ਜਨਮ ਦਿੱਤਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਸ਼ੁਕਰ ਹੈ ਆਪ ਜੀ ਦਾ, ਆਪ ਤੁਹਾਡੇ ਚਰਨਾਂ ਨਾਲ ਜੁੜੇ ਪਰਿਵਾਰ 'ਚ ਜਨਮ ਦਿੱਤਾ ਹੈ। ਅਤੇ ਕਿਸੇ ਐਸੀ ਥਾਂ 'ਤੇ ਜਨਮ ਦੇ ਦਿੰਦੇ ਜਿਸ ਘਰ ਦੀ ਸ਼ੁਰੂਆਤ ਸ਼ਰਾਬ ਮਾਸ ਤੋਂ ਹੁੰਦੀ ਹੈ, ਕੀ ਕਰ ਲੈਂਦੇ? ਕਿਸੇ ਇਹੋ ਜਿਹੀ ਥਾਂ 'ਤੇ ਜਨਮ ਦੇ ਦਿੰਦੇ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਮਹਾਰਾਜ ਸਾਹਿਬ ਜੀ ਦੇ ਨਾਮ ਬਾਰੇ, ਮਹਾਰਾਜ ਜੀ ਦੇ ਬਾਰੇ, ਸਿੱਖੀ ਬਾਰੇ, ਪਰਮਾਤਮਾ ਬਾਰੇ, ਅਤੇ ਕੀ ਕਰ ਲੈਂਦੇ? ਇਸ ਕਰਕੇ ਸ਼ੁਕਰੀਆ ਹੈ ਵਾਹਿਗੁਰੂ ਜੀ ਦਾ, ਸਾਰੀ ਸੰਗਤ ਨੂੰ ਕਰਨਾ ਚਾਹੀਦਾ। ਮਹਾਰਾਜ ਸ਼ੁਕਰ ਹੈ ਆਪ ਜੀ ਦਾ, ਅਸੀਂ ਗੁਰੂ ਘਰ ਆਉਂਦੇ ਹਾਂ, ਤੁਹਾਡੀ ਬਾਣੀ ਸੁਣਦੇ ਹਾਂ, ਤੁਹਾਡੇ ਬਚਨ ਸੁਣਦੇ ਹਾਂ। ਮਹਾਰਾਜ ਕਿਰਪਾ ਕਰੋ, ਮਹਾਰਾਜ ਜੀ ਦੇ ਘਰ ਆ ਕੇ ਮੰਗ ਲਿਆ ਕਰੋ। ਮਹਾਰਾਜ ਕਿਰਪਾ ਕਰੋ, ਦੇਹੇ ਨਾਮ ਸੰਤੋਖੀਆਂ, ਉਤਰੇ ਮਨ ਕੀ ਭੁੱਖ। ਮਹਾਰਾਜ ਸਾਨੂੰ ਵੀ ਉਹ ਨਾਮ ਦੇ ਦਿਓ ਜਿਹਨੂੰ ਪਾ ਕੇ ਸੰਤੋਖ ਹਾਸਲ ਹੋ ਜਾਂਦਾ ਅਤੇ ਮਨ ਦੀ ਭੁੱਖ ਲੈ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਜਦੋਂ ਮਨ ਦੀ ਭੁੱਖ ਲੈ ਜਾਂਦੀ ਹੈ ਨਾ, ਉਦੋਂ ਫਿਰ ਉਹ ਆਪ ਆ ਕੇ ਮਿਲਦਾ ਹੈ ਵਾਹਿਗੁਰੂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੁਣ ਕੇ ਇੱਕ ਟਾਈਮ ਸੀ ਰੱਬ ਦੇ ਪਿਆਰਿਆਂ ਦਾ, ਜਸ ਸੁਣ ਕੇ ਲੋਕ ਬੰਦਗੀ ਕਰਨ ਲੱਗ ਜਾਂਦੇ ਸੀ। ਭਾਈ ਗੁਰਦਾਸ ਜੀ ਦੇ ਬਚਨ ਨੇ, ਭਾਈ

ਦੁਆਰੇ ਜਾਈ। ਕਬੀਰ ਜੀ ਦਾ ਇੰਨਾ ਪ੍ਰਤਾਪ ਫੈਲਿਆ ਨਾ, ਕਹਿੰਦੇ ਉਹਨਾਂ ਦਾ ਪ੍ਰਤਾਪ ਸੁਣ ਕੇ ਭਗਤ ਸੈਣ ਜੀ ਵਾਹਿਗੁਰੂ ਦੀ ਬੰਦਗੀ ਕਰਨ ਲੱਗ ਪਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਰਾਜ ਵਗੈਰਾ ਕਰਨੀ ਰਾਜੇ ਦੀ। ਇੱਕ ਦਿਨ ਕਹਿੰਦੇ ਕੋਈ ਸੰਤ ਆ ਗਏ, ਮਹਾਂਪੁਰਸ਼ ਆ ਗਏ ਘਰੇ। ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਵਾਈ। ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਇੱਕ ਪਾਸੇ ਰੱਬ ਦੇ ਪਿਆਰੇ ਤੇ ਪਰਮਾਤਮਾ ਦੀ ਬੰਦਗੀ,

ਰਾਜੇ ਦੀ ਡਿਊਟੀ ਆਖੋ ਸਤਨਾਮ। ਦੋਨੋਂ ਪਾਸੇ ਹੀ ਬਰਾਬਰ ਕੰਡੀਸ਼ਨ ਹੈ। ਉਧਰੋਂ ਮਨ ਕਹਿੰਦਾ ਵੀ ਰਾਜੇ ਦਾ ਕੀ ਪਤਾ, ਨਾ ਡਿਊਟੀ ਤੇ ਜਾਈਏ ਮਾਰੇ ਦੇਵੇ, ਤਾਨਾ ਸ਼ਾਹ ਕਹਿੰਦੇ ਕੋਈ ਗੱਲ ਨਹੀਂ, ਰੱਬ ਦੇ ਪਿਆਰੇ ਨਹੀਂ ਛੱਡਣੇ, ਵਾਹਿਗੁਰੂ ਦੀ ਬੰਦਗੀ ਨਹੀਂ ਛੱਡਣੀ, ਮਾਰ ਦੇਗਾ ਫਿਰ ਮਾਰ ਦੇਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਰਾਤ ਰਹਿਣ ਸਵਾਈ ਹੁੰਦੀ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਏ ਸੰਤ ਪਰਾਉਣੇ, ਆਏ ਸੰਤ ਪਰਾਉਣੇ, ਸਾਰੀ ਸੰਗਤ ਜਪੋ ਜੀ।

ਅਕਾਲ ਪੁਰਖ ਵਾਹਿਗੁਰੂ ਜੀ। ਭਾਈ ਗੁਰਦਾਸ ਜੀ ਕਹਿੰਦੇ, ਸੈਣ ਰੂਪ ਹਰ ਹੋਏ ਕੈ ਆਇਆ ਰਾਣੇ ਨੌ ਰਿਝਾਈ। ਵਾਹਿਗੁਰੂ ਜੀ ਨੇ ਰੂਪ ਧਾਰਨ ਕੀਤਾ ਸੈਣ ਜੀ ਦਾ। ਇਹ ਕੋਈ ਕਿਸੇ ਕਵੀ ਦੀ ਕਵਿਤਾ ਨਹੀਂ, ਭਾਈ ਗੁਰਦਾਸ ਜੀ ਦੇ ਬੋਲ ਨੇ, ਪੱਕੀ ਬਾਣੀ ਹੈ।

ਹੱਥ ਕੀਮਾ ਲਾ ਦਿੱਤਾ। ਰਾਜੇ ਨੇ ਖੁਸ਼ ਹੋ ਕੇ ਆਪਣੇ ਗਲ ਚ ਇੱਕ ਸੋਨੇ ਦੀ ਮਾਲਾ ਪਾਈ ਸੀ, ਹੀਰਿਆਂ ਨਾਲ ਜੁੜੀ ਹੋਈ। ਉਹ ਆਪ ਦੇ ਵੱਲੋਂ ਸੈਣ ਜੀ ਨੂੰ ਪਾਈ ਹੈ ਤੇ ਵਚਨ ਕੀਤਾ, ਅੱਜ ਤੋਂ ਬਾਅਦ ਤੁਸੀਂ ਮੇਰੇ ਰਾਜ ਦਰਬਾਰ ਚ ਸੇਵਾ ਲਈ ਨਹੀਂ ਆਉਣਾ, ਤੁਸੀਂ ਹੁਕਮ ਭੇਜਣਾ, ਜੋ ਤੁਹਾਨੂੰ ਚਾਹੀਦਾ ਹੋਏਗਾ ਉਹ ਘਰ ਚ ਹੀ ਮਿਲਿਆ ਕਰੇਗਾ। ਐਸਾ ਸੰਕਲਪ ਵਾਹਿਗੁਰੂ ਨੇ ਰਾਜੇ ਦੇ ਮਨ ਚ ਪਾ ਦਿੱਤਾ।

ਕੀਤੀ। ਮਹਾਰਾਜ ਮਾਫੀ ਚਾਹੁੰਦੇ ਆ, ਅੱਜ ਅੰਮ੍ਰਿਤ ਵੇਲੇ ਆ ਨਹੀਂ ਹੋਇਆ। ਜਦੋਂ ਸੈਣ ਜੀ ਨੇ ਬਚਨ ਕਹੇ, ਰਾਜਾ ਹੱਸ ਪਿਆ, ਕਹਿੰਦਾ ਭਗਤ ਜੀ ਕਿਉਂ ਮਜ਼ਾਕ ਕਰਦੇ ਹੋ, ਆਪਣੇ ਗਲ ਚ ਨਜ਼ਰ ਮਾਰ ਕੇ ਦੇਖੋ, ਆ ਮਾਲਾ ਸੀ ਸਵੇਰੇ ਤਾਂ ਤੁਹਾਡੇ ਗਲ ਚ ਪਾਈ ਹੈ, ਨਾਲੇ ਤੁਹਾਨੂੰ ਕਿਹਾ ਸੀ ਵੀ ਮੁੜ ਕੇ ਨਹੀਂ ਆਉਣਾ, ਤੁਸੀਂ ਹੁਕਮ ਭੇਜਣਾ, ਜੋ ਚਾਹੀਦਾ ਤੁਹਾਨੂੰ ਘਰੇ ਮਿਲਿਆ ਕਰੇਗਾ। ਜਦੋਂ ਸੈਣ ਜੀ ਨੇ ਨਜ਼ਰ ਮਾਰੀ ਆਪਣੇ ਗਲ ਚੋਂ ਮਾਲਾ ਜਿਹੜੀ ਵਾਹਿਗੁਰੂ ਦੇ ਗਲ ਚ ਪਾਈ ਸੀ, ਉਹ ਗਲ ਚ ਪਈ ਨਜ਼ਰ ਆਈ ਤੇ ਸਮਝ ਗਏ ਕਿ ਮੇਰੀ ਥਾਂ ਤੇ ਮੇਰਾ ਮਾਲਕ ਕਲਾਵਰਤ ਆ ਗਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਇੱਥੇ ਬਚਨ ਕਰਦੇ ਆ, ਸੁਣ ਮਨ ਮਨ ਵਸਾਏ ਤੂੰ, ਆਪੇ ਆਏ ਮਿਲੇ ਮੇਰੇ ਭਾਈ। ਵਾਹਿਗੁਰੂ ਨੂੰ, ਵਾਹਿਗੁਰੂ ਦੇ ਨਾਮ ਨੂੰ, ਵਾਹਿਗੁਰੂ ਦੀ ਬਾਣੀ ਦੇ ਬਚਨਾਂ ਨੂੰ ਸੁਣ ਕੇ ਆਪਣੇ ਹਿਰਦੇ ਚ ਵਸਾ ਪਾਈ, ਉਹ ਆਪ ਆ ਕੇ ਮਿਲਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।

ਨੂੰ ਮਿਲਣਾ। ਦਿਨ ਰਾਤ ਵਾਹਿਗੁਰੂ ਦੀ ਸੱਚੀ ਭਗਤੀ ਕਰੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੀ ਭਗਤੀ ਕੀ ਹੈ? ਮਹਾਰਾਜ ਕਹਿੰਦੇ ਸੱਚਾ ਚਿੱਤ ਲਾਏ, ਸੱਚੇ ਵਾਹਿਗੁਰੂ ਚ ਚਿੱਤ ਲਾ ਕੇ ਰੱਖਣਾ, ਇਹ ਸੱਚੀ ਭਗਤੀ ਹੈ। ਹੁਣ ਸੱਚੇ ਵਾਹਿਗੁਰੂ ਚ ਚਿੱਤ ਕਿਵੇਂ ਲਾਵੇ ਬੰਦਾ? ਮਹਾਰਾਜ ਜੀ ਦੇ ਕਹਿਣ ਤੋਂ ਭਾਵ ਹੈ ਤੇ ਭਾਈ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਮਹਾਰਾਜ ਜੀ ਨੂੰ ਹਮੇਸ਼ਾ ਅੰਗ ਸੰਗ ਕਰਕੇ ਜਾਣਨਾ, ਇਹ ਅਨੁਭਵ ਕਰਨਾ, 24 ਘੰਟੇ ਆਨ ਦਿਨ ਦਿਨ ਰਾਤ ਕੇ ਹਰ ਵੇਲੇ ਐਸਾ ਅਨੁਭਵ ਕਰਨਾ ਵੀ ਉਹ ਮੇਰੇ ਨਾਲ ਹੈ। ਜੇ ਮੈਂ ਦਿਮਾਗ 'ਚ

ਕਰਨ ਲਈ ਕੋਈ ਸਕੀਮ ਕੱਢ ਰਿਹਾ ਇਹਦੀ ਖਬਰ ਵੀ ਮੇਰੇ ਵਾਹਿਗੁਰੂ ਨੂੰ ਹੈ, ਕਿਉਂਕਿ ਉਹ ਸਦਾ ਅੰਗ ਸੰਗ ਹੈ, ਹਾਜ਼ਰ ਨਾਜ਼ਰ ਹੈ। ਜੇ ਮੈਂ ਕਿਸੇ ਦਾ ਬੁਰਾ ਕਰ ਰਿਹਾ ਇਹਦੀ ਖਬਰ ਵੀ ਹੈ, ਤੇ ਜੇ ਕਰਨ ਜਾ ਰਿਹਾ ਇਹਦੀ ਖਬਰ ਵੀ ਹੈ। ਕਿਉਂ? ਕਿਉਂਕਿ ਉਹ ਹਰ ਵੇਲੇ ਨਾਲ ਹੈ। ਵਾਹਿਗੁਰੂ ਤੋਂ ਨੇੜੇ ਹੋਰ ਕੋਈ ਨਹੀਂ ਸਾਡੇ, ਜਿੰਨੇ ਵੀ ਜੋ ਸਾਖ ਸੰਬੰਧ ਵੀ ਨੇ ਨਾ, ਉਹ ਵੀ ਸਾਡੇ ਤੋਂ ਦੂਰ ਨੇ। ਸਾਡੇ ਸਭ ਤੋਂ ਨਜ਼ਦੀਕ ਹੀ ਹੈ ਸਾਡਾ ਆਪਣਾ ਦਿਲ। ਦਿਲ ਦੇ ਵਿੱਚ ਜੋਤ ਕਿਹਦੀ ਹੈ? ਵਾਹਿਗੁਰੂ ਦੀ। ਦਿਲ ਧੱਕ ਧੱਕ ਤਾਂ ਹੀ ਕਰਦਾ ਹੈ ਜੇ ਵਾਹਿਗੁਰੂ ਦੀ ਜੋਤ ਹੈ ਅੰਦਰ, ਅਤੇ ਇਸ ਕਰਕੇ ਉਹ ਜੋਤ ਵਾਹਿਗੁਰੂ ਦੀ, ਉਹ ਪ੍ਰਕਾਸ਼ ਵਾਹਿਗੁਰੂ ਦਾ ਸਭ ਤੋਂ ਨੇੜੇ ਹੈ ਸਾਡੇ। ਸਾਡੇ ਹਰ ਖਿਆਲ ਨੂੰ, ਹਰ ਫੁਰਨੇ ਨੂੰ, ਹਰ ਮਨ ਦੇ ਸੰਕਲਪ ਨੂੰ ਵਾਹਿਗੁਰੂ ਜਾਣਦਾ ਹੈ।

ਤੋਂ, ਕਿਸੇ ਦਾ ਬੁਰਾ ਸੋਚਣ ਤੋਂ। ਕਰਨਾ ਤਾਂ ਦੂਰ ਦੀ ਗੱਲ ਹੁੰਦੀ ਹੈ, ਸੋਚਣ ਲਈ ਵੀ ਖਿਆਲ ਪੈਦਾ ਨਹੀਂ ਹੁੰਦਾ ਮਨ ਦੇ ਅੰਦਰ। ਫਿਰ ਮਹਾਰਾਜ ਜੀ ਕਹਿੰਦੇ ਖਿਆਲ ਕੀ ਪੈਦਾ ਹੁੰਦਾ ਅੰਦਰ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਇਹ ਖਿਆਲ ਆ ਜਾਏ, ਸਮਝ ਲਓ ਸੱਚੀ ਭਗਤੀ ਵਾਹਿਗੁਰੂ ਦੀ ਸ਼ੁਰੂ ਹੋ ਗਈ। ਮਾਫ ਕਰਨਾ, ਸਿਮਰਨ ਕਰਨਾ ਮਾਲਾ ਫੜ ਕੇ ਲਾਜ਼ਮੀ ਹੈ ਸਾਡੇ ਲਈ, ਕਿਉਂਕਿ ਬਿਨਾਂ ਸਿਮਰਨ ਤੋਂ ਅੰਦਰਲਾ ਸਾਫ਼ ਨਹੀਂ ਹੁੰਦਾ, ਬਿਨਾਂ ਮਾਲਾ ਫੜੇ ਤੋਂ ਸਿਮਰਨ ਨਹੀਂ ਹੁੰਦਾ। ਤੁਸੀਂ 1.25 ਲੱਖ ਮੂਲ ਮੰਤਰ ਦਾ ਜਾਪ ਕਰਕੇ ਦੇਖ ਲਓ, 32 ਮਾਲਾ ਡੇਲੀ ਕਰੋਗੇ 40 ਦਿਨਾਂ 'ਚ ਹੋ ਜਾਏਗਾ। ਦੁਬਾਰੇ ਸ਼ੁਰੂ ਕਰ ਲਓ, 4th ਕੁ ਦਿਨ ਮਨ ਕਹਿਣ ਲੱਗ ਪੈਂਦਾ ਵੀ ਚੱਲ 25 ਕੁ ਕਰ ਲਿਆ ਕਰੀਏ, ਹੁਣ 25 ਤੋਂ 20, 20 ਤੋਂ 10, 10 ਤੋਂ 5 'ਤੇ ਲਿਆ ਕੇ ਬੰਦ ਕਰਾ ਦਿੰਦਾ, 1.25 ਲੱਖ ਹੋਣ ਨਹੀਂ ਦਿੰਦਾ ਮੁੜ ਕੇ। ਇਸ ਕਰਕੇ ਮਾਲਾ ਸਹਾਰਾ ਹੁੰਦੀ ਹੈ ਸ਼ੁਰੂਆਤ ਦਾ। ਜਦੋਂ ਅੰਦਰ ਜਾਪ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਪਵੇ, ਕਿਸੇ ਦੇ ਨਾਮ ਦੀ ਧੁਨ ਚੱਲ ਪਵੇ, ਸਹਿਜ ਧੁਨ ਚੱਲ ਪਵੇ, ਉਹਨੂੰ ਨਹੀਂ ਜ਼ਰੂਰਤ ਪੈਂਦੀ। ਪਰ ਸ਼ੁਰੂਆਤ 'ਚ ਮਾਲਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਮੂਲ ਮੰਤਰ ਕਰਨਾ, ਇਹ ਸਾਡੀ ਸਭ ਦੀ ਜ਼ਰੂਰਤ ਹੁੰਦੀ ਹੈ।

ਇਹ ਵੱਖਰੀ ਵੱਖਰੀ, ਜੈਸੀ ਕਿਸੇ ਦੀ ਕਮਾਈ, ਜੈਸਾ ਕਿਸੇ ਦਾ ਪ੍ਰੇਮ ਮਹਾਰਾਜ ਦੇ ਘਰ ਨਾਲ, ਵੈਸੀ ਬਖਸ਼ਿਸ਼ ਮਹਾਰਾਜ ਸਾਹਿਬ ਜੀ ਉਹਦੇ ਤੇ ਕਰ ਦਿੰਦੇ ਹੈ।

ਫਿਰ ਚਿੱਤ ਜਿਹੜਾ ਉਹ ਮਹਾਰਾਜ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ ਆਪਣੇ ਆਪ। ਕਈ ਵਾਰ ਕੁਛ ਅਭਿਆਸੀ ਜਿਹੜੇ ਹੈ ਉਹਨਾਂ ਦਾ ਮਨ ਸੁਤੇ ਸਿੱਧ ਦੁਖੀ ਰਹਿਣਾ ਸ਼ੁਰੂ ਹੋ ਜਾਂਦਾ, ਮਨ ਪਰੇਸ਼ਾਨ ਜਿਹਾ ਰਹਿਣਾ ਸ਼ੁਰੂ ਹੋ ਜਾਂਦਾ। ਕਈ ਤਾਂ ਡਾਕਟਰਾਂ ਕੋਲ ਜਾਣ ਲੱਗ ਪੈਂਦੇ ਹੈ, ਲੇਕਿਨ ਕਾਰਨ ਪਿੱਛੇ ਇਹ ਹੁੰਦਾ ਵੀ ਮਨ ਆਪਣੀ ਖੁਰਾਕ ਮੰਗ ਰਿਹਾ ਹੁੰਦਾ ਪੂਰੀ,

ਫਿਰ ਬਾਅਦ ਚ ਇਕਦਮ ਘਟਾ ਦਿੰਦੇ ਆ ਤੇ ਉਹ ਦੁਬਾਰੇ ਮੰਗਦਾ ਉਹ ਚੀਜ਼। ਇਹਦੇ ਕੋਲ ਛੋਟੇ ਬੱਚੇ ਵਾਂਗੂ ਮਨ ਦੇ ਕੋਲ ਕੋਈ ਸਾਧਨ ਤਾਂ ਹੁੰਦਾ ਨਹੀਂ ਦੱਸਣ ਦਾ, ਵੀ ਜਿਵੇਂ ਬੱਚਾ ਰੋ ਹੀ ਸਕਦਾ ਜਦੋਂ ਭੁੱਖ ਲੱਗੀ ਹੋਵੇ ਉਹਨੂੰ। ਇਹ ਮਨ ਦਾ ਜਿਹੜਾ ਸੁਭਾਅ ਆ ਉਹ ਇਹ ਉਦਾਸ ਦੁਖੀ ਭਾਰਾ ਭਾਰਾ ਇੱਦਾਂ ਦਾ ਰਹਿਣਾ ਸ਼ੁਰੂ ਹੋ ਜਾਂਦਾ, ਕਹਿਣਾ ਆਉਂਦਾ ਨਹੀਂ ਇਹਨੂੰ। ਲੇਕਿਨ ਜੇ ਕਿਸੇ ਬਾਣੀ ਪੜ੍ਹਨ ਵਾਲੇ ਨਾਮ ਜਪਣ ਵਾਲੇ ਨੂੰ ਇੱਦਾਂ ਹੋਵੇ ਤਾਂ ਉਹਨੂੰ ਲਗਾਤਾਰ ਮਹੀਨਾ ਦੋ ਮਹੀਨੇ ਬਿਨਾਂ ਡਾਕਟਰ ਦੇ ਜਾਏ ਦਵਾਈਆਂ ਤੋਂ ਪਰੇ ਨੂੰ ਹਟ ਕੇ

ਥੋੜੇ ਦਿਨਾਂ ਦੇ ਵਿੱਚ ਹੀ ਤਾਂ ਸਮਝ ਲਓ ਇਹ ਮਨ ਦੀ ਇੰਨੀ ਕੁ ਖੁਰਾਕ ਹੋ ਗਈ ਹੈ ਬਾਣੀ, ਇਸ ਤੋਂ ਹੁਣ ਘਟਣ ਨਹੀਂ ਦੇਣੀ। ਜੇ ਘਟਾਓਗੇ ਫੇਰ ਉੱਦਾਂ ਕਰੂਗਾ, ਜਿੰਨਾ ਚਿਰ ਉਸ ਤੋਂ ਅਗਲੀ ਅਵਸਥਾ ਪ੍ਰਾਪਤ ਨਹੀਂ ਹੋ ਜਾਂਦੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹੀ ਬਖਸ਼ਿਸ਼ ਇੱਥੇ ਕਰਦੇ ਆ, ਕਹਿੰਦੇ ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰੋ ਭਾਈ, ਉਹਨੂੰ ਅੰਗ ਸੰਗ ਜਾਣੋ, ਅਨੁਭਵ ਕਰੋ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਉਹ ਮੇਰੇ ਅੰਗ ਸੰਗ ਹੈ।

ਮੇਰੀ ਹਰ ਕਿਰਿਆ ਨੂੰ ਦੇਖਦਾ। ਜੇ ਮੈਂ ਇੱਦਾਂ ਦੀ ਕਿਰਿਆ ਕਰਾਂਗਾ, ਮੇਰੀ ਮਾਂ ਮੇਰਾ ਪਿਓ ਕੀ ਕਹੂ, ਕਿੱਦਾਂ ਦਾ ਬੱਚਾ ਹੈ। ਅਤੇ ਜੇ ਇਹੋ ਜਿਹੀ ਕਿਰਿਆ ਕਰਾਂਗਾ ਜਿਹਨੂੰ ਦੇਖ ਕੇ ਉਹ ਖੁਸ਼ ਹੋਣ, ਰਹਿਮਤਾਂ ਵਰਤਾਉਣ, ਮੁਸਕਰਾਉਣ, ਬਖਸ਼ਿਸ਼ਾਂ ਕਰਨ, ਤਾਂ ਹੀ ਮੇਰਾ ਭਲਾ ਹੋਏਗਾ। ਐਸਾ ਭਾਵ ਮਹਾਰਾਜ ਜੀ ਕਹਿੰਦੇ 24 ਘੰਟੇ ਜਦੋਂ ਦਿਲ 'ਚ ਬਣਿਆ ਰਹਿੰਦਾ, ਇਸ ਤੋਂ ਵੱਡੀ ਹੋਰ ਕੋਈ ਭਗਤੀ ਨਹੀਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਮਹਾਰਾਜ ਜੀ ਮਿਹਰਾਮਤ ਕਰਨ। ਆਉਣ ਵਾਲੇ ਸਮੇਂ 4 ਹਫ਼ਤੇ ਤਕਰੀਬਨ ਕਥਾ ਦੀ ਹਾਜ਼ਰੀ, ਆਪ ਸੰਗਤਾਂ ਦੇ ਦਰਸ਼ਨ। ਅਗਲੇ ਹਫ਼ਤੇ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਨੇ ਸ਼ਾਮ ਦੀ ਸ਼ਾਇਦ ਕਥਾ ਦੀ ਹਾਜ਼ਰੀ ਭਰਨੀ ਹੈ। ਉਸ ਤੋਂ ਬਾਅਦ 2 ਹਫ਼ਤੇ ਲਗਾਤਾਰ ਫਿਰ ਆਪ ਸੰਗਤ ਦੇ ਦਰਸ਼ਨ ਕਰਾਂਗੇ ਹੋਈਆਂ ਪੁੱਲਾਂ ਦੀ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਲੜੀਵਾਰ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰੂ ਜੰਡ ਸਿੰਘ ਜੀ ਪਟਿਆਲੇ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਉਣ ਸਿਮਰਨ ਜੁੜਨਾ ਕਰੋ ਜੀ ਸਾਧ ਸੰਗਤ ਜੀ ਸਾਲਾਨਾ ਕੀਰਤਨ ਦਰਬਾਰ ਕੀਰਤਨ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦੇ ਸੰਬੰਧ ਵਿੱਚ ਅਤੇ ਮੇਰੀ ਪੀਰ ਦੇ ਸਿਧਾਂਤ ਤੋਂ ਪਹਿਰਾ ਦਿੰਦਾ ਹੋਇਆਂ ਸਰਬੱਤ ਸੂਰ ਵੀਰ ਸ਼ਹੀਦਾਂ ਮਰੀਦਾਂ ਦੇ ਯੋਧਿਆਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਕੀਰਤਨ ਸਮਾਗਮ ਆ ਰਹੇ ਹਨ। ਜੁਲਾਈ 23 ਤੋਂ ਲੈ ਕੇ 26 ਜੁਲਾਈ ਤੱਕ ਜਿਸ ਵਿੱਚ ਆਪ ਜੀ ਨੂੰ ਸਵੇਰੇ ਸ਼ਾਮ ਹਾਜ਼ਰੀਆਂ ਭਰਨੀਆਂ ਜੀ ਰਹਿਣ ਸਵਾਈ ਕੀਰਤਨ ਸ਼ਨਿਚਰਵਾਰ ਨੂੰ ਹੋਣਗੇ। ਹਾਜ਼ਰੀਆਂ ਭਰਨੀਆਂ ਜੀ 25 ਜੁਲਾਈ ਨੂੰ ਸਵੇਰੇ ਅਤੇ ਸ਼ਾਮ ਦੇ ਰਹਿਣ ਸਵਾਈ ਕੀਰਤਨ ਹਨ। ਇਸੇ ਦੌਰਾਨ ਹੀ ਦੋ ਸਮਾਗਮ ਟ੍ਰੇਸੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਹਨ, ਜਿਸ ਵਿੱਚ ਸ਼ਨਿਚਰਵਾਰ ਨੂੰ ਸਵੇਰੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਉੱਥੇ 25 ਜੁਲਾਈ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਆਪ ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਉੱਥੇ ਲਾਭ ਲਿਖਾ ਸਕਦੇ ਹੋ। ਉੱਥੇ ਪੰਜਾਂ ਪੈਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ ਜੀ। ਆਉਣ ਸਿਮਰਨ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਿੱਤਾ ਤੇ ਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮੇ ਸੇ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਕਰਨੀਆਂ ਅੱਖਰ ਵੱਧ ਘੱਟ ਭੁੱਲਾਂ ਚੁੱਕਾਂ ਮੁਆਫ ਕਰਨੀਆਂ ਜੀ ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਸਪਸ਼ਟ ਬਾਣੀ ਪੜਨ ਦੀ ਸੁਮਤ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਜੀ ਆਪ ਜੀ ਦੇ ਦਰ ਘਰ ਵਿਖੇ ਆਈਆਂ

ਭਗਵਾਨ ਪਰਿਵਾਰ ਗੁਪਤ ਪਰਿਵਾਰ ਆਪ ਜੀ ਦੇ ਕੋਲ ਬੇਨਤੀ ਕਰਦੇ ਹਨ, ਚਲਦੇ ਕਾਰਜਾਂ ਵਿੱਚ ਸਫਲਤਾ ਬਖਸ਼ੋ, ਹਰ ਪ੍ਰਕਾਰ ਦੀ ਰੱਖਿਆ ਕਰੋ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ, ਦੇਰੁਕਤਾ ਦੀ ਦਾਤ, ਚਰਨਾਂ ਦਾ ਪਿਆਰ।

ਦਾਰ ਦਾ ਮਿਲਾ ਬਖਸ਼ਿਸ਼ ਕਰੋ, ਜਿਹਦੇ ਕਰਕੇ ਸਿਮਰਨ ਬਾਣੀ ਬਾਣੇ ਨਾਲ ਬਣ ਆਵੇ, ਤੇਰੇ ਚਰਨਾਂ ਦਾ ਪਿਆਰ ਬਣਿਆ ਰਵੇ ਪਾਤਸ਼ਾਹ ਜੀ। ਪ੍ਰਭ ਪ੍ਰੀਤ ਸਿੰਘ ਵਰਿੰਦਰ ਕੌਰ ਵੱਲੋਂ ਬੇਨਤੀ ਹੈ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰੋ, ਦਿਲਪ੍ਰੀਤ ਸਿੰਘ ਦੇ ਰਹਿੰਦੇ ਕਾਰਜਾਂ ਵਿੱਚ ਅੰਗ ਸੰਗ ਸਹਾਈ ਹੋਣਾ, ਹਰ ਮੈਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਮਰਜੀਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ। ਭਾਈ ਸਾਹਿਬ ਭਾਈ ਜਗਤਾਰ ਸਿੰਘ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ। ਸਾਰੇ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਆਜ ਦੇ ਸੰਗਤ ਵੱਲੋਂ ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮ ਏਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸਾਧ

ਦਾਸ ਆਪਣੇ ਸੱਚਖੰਡ ਦਰ ਘਰ ਵਿਖੇ ਪ੍ਰਵਾਨ ਕਰਨੀ ਜੀ, ਅਸੀਸ ਬਖਸ਼ਿਸ਼ ਕਰੋ, ਸੁਖ ਆਸਨਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ੋ, ਭੁੱਲ ਚੁੱਕ ਦੀ ਖਿਮਾ ਬਖਸ਼ੋ, ਸਹੀ ਪਿਆਰੇ

ਵਾਹਿਗੁਰੂ ਸਾਹਿਬ ਜੀਓ, ਤੈਂਡੀ ਬੰਦਿਸ਼ ਮੈਂ ਕੋਇ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਸੋ ਕਹੋ ਟਲ ਗੁਰ ਸੇਵੀਐ, ਐਹਨ ਸੋ ਸਹਿਜ ਸੋ ਪਾਇ। ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ, ਨੂਰੇ ਅਰਸ਼ੋਂ ਕੁਰਸੋਂ ਛੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਤਰਸ ਕਰਕੇ ਆਪਣੀ ਗੋਦ ਵਿੱਚ ਬਿਠਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁਰਬ ਨਾਮ ਮਨਾਉਂਦਿਆਂ ਹੋਇਆਂ ਆਪਣੀ ਸੰਗਤ ਗੋਦ 'ਚ ਬਿਠਾ ਕੇ ਸੰਗਤ ਕਰਵਾਈ। ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਦਿਨ ਦੀ ਸਮਾਪਤੀ ਹੈ, ਹੁਣ ਸੁੱਖ ਆਸਣ ਦੀ ਸੇਵਾ ਹੋਏਗੀ। ਉਸ ਤੋਂ ਬਾਅਦ ਗੁਰੂ ਸਾਹਿਬ ਕਿਰਪਾ ਕਰਨ, ਸਾਰਿਆਂ ਦੀ ਝੋਲੀ ਵਿੱਚ ਨਾਮ ਦੀ ਦਾਤ ਪਾਉਣ, ਅੰਮ੍ਰਿਤ ਵੇਲੇ ਦੀ ਸੰਭਾਲ, ਸਵਾਸ ਸਵਾਸ ਬੰਦਗੀ ਬਖਸ਼ਿਸ਼ ਕਰਨ, ਭੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਸੋਲਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗੜ ਦੁਮਾਰੇ ਰਾਮ ਨਾਮ ਲਾਗਾ ਜਮ ਲੱਜਾ ਕਰ ਭਾਗਾ ਪ੍ਰਭ ਜੀ ਤੂੰ ਮੇਰੇ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਦਾਤਾ ਰਹੋ ਨਾਨਕ ਪ੍ਰਭ ਨਾਸੀ ਤਾਂ ਕਿ ਸੇਵ ਨਾ ਬਿਰਥੀ ਜਾਸੀ ਅਣਤ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗੀ ਭਾਰ ਭੂਸ਼ਣ ਨਾ ਆਈ ਚੌਕੀ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ

ਨਾਨਕਨੀਤ ਨਾ ਤੂੰ ਨਾ ਛੁਟੈ ਨਿਕ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਠਨੀਤ। ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ।

ਚਾਰ ਸੰਬਲ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸਿਸੜੀਆਂ ਜਿਉਂ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਣ ਸਦਨ ਹਰ ਸਿਮਰੀਐ ਨਾਨਕ ਸਿੱਧ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਨੇਕ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਮ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹਨਾਂ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਲ ਬਖਸ਼ਾਂ ਕੀਤੀ ਅੰਮ੍ਰਿਤਵੇਲੇ ਤੋਂ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਣੇ ਆਪ ਜੀ ਦੀ ਹਜ਼ੂਰੀ ਵਿੱਚ ਸਦਾ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਿੱਤਰ ਸੂਰਜ ਸੁਖਾ ਸੁਨੇ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੈ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਜ ਆਪ ਜੀ ਦੇ ਪ੍ਰਕਾਸ਼ ਦਿਨ ਖੁਸ਼ ਸਤਿਗੁਰੂ ਜੀ ਆਪ ਜੀ ਦੇ ਹਜ਼ੂਰੀ ਵਿੱਚ ਸ਼ਬਦ ਚੌਂਕੀ ਪ੍ਰਾਰੰਭ ਹੋਣ ਜਾ ਰਹੀ ਉਪਰੰਤ ਆਪ ਜੀ ਨੇ ਸੁਖਾਸਨਾਂ ਦੇ ਬਰਾਜ ਮਨੋਂ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਬਣਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ

ਉਹ ਪਿਰ ਸੰਗ ਸਹਿਜ ਵਿਛਾਈ, ਪਿਰ ਸੰਗ ਸਹਿਜ ਵਿਛਾਈ, ਬਿਨਵੰਤ ਨਾਨਕ ਸਜੈ ਰਹਿ, ਬਿਨਵੰਤ ਨਾਨਕ ਸਹਿਜ ਰਹਿ, ਬਿਨਵੰਤ ਨਾਨਕ ਸਹਿਜ, ਬਿਨਵੰਤ ਨਾਨਕ ਸਹਿਜ, ਹਰ ਮਿਲਿਆ ਕੰਤ ਸੁਖਦਾਈ, ਹਰ ਮਿਲਿਆ ਕੰਤ ਸੁਖਦਾਈ, ਹਰ ਮਿਲਿਆ ਕੰਤ ਸੁਖਦਾਈ, ਹਰ ਮਿਲਿਆ

ਜੰਮਿਆ ਪੂਤ ਭਗਤ ਗੋਬਿੰਦ ਕਾ, ਜੰਮਿਆ ਪੂਤ ਭਗਤ ਗੋਬਿੰਦ ਕਾ। ਪ੍ਰਗਟਿਆ ਸਭ ਮੈਂ ਲਿਖਿਆ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸ਼ਰਧਾ ਕਰ ਸੀਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहेगुरु वाहेगुरु वाहेगुरु वाहेगुरु वाहेगुरु वाहेगुरु।

वाहेगुरु वाहेगुरु वाहेगुरु वाहेगुरु।

Vaheguru, Vaheguru, Vaheguru, Vaheguru, Vaheguru, Vaheguru.

ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸ ਸੰਭਰ ਏਕੈ ਨਾਮ ਜਪਤਿਆ ਗੰਤਿਆ ਨੇਕੈ ਬੇਦ ਪ੍ਰਾਣ ਸਿਮਰ ਸੁਧ ਅਖਰ ਕਿਨ ਰਾਮ ਨਾਮ ਇਕ ਅਖਰ ਕਿਨ ਕਾਗ ਜੇ ਜੀਵ ਸਾਵੈ ਤਾਂਕੀ ਮਹਿਮਾ ਕਨੀ ਨਯਾਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕੁਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖਮਰ ਪ੍ਰਭ ਨਾਮ ਭਗਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨਾਮ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰ ਕਸ ਬਿਗਨ ਨ ਲਾਗੈ ਪ੍ਰਭ ਕੇ ਸਿਮਰਨ ਨਾਮ ਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਰਕ ਸੰਗ ਸਰਵਣ ਧਨ ਨਾਨਕਾਰਿ ਰੰਗ ਪ੍ਰਭ ਕੇ ਸਿਮਰਨ ਰਿੱਦ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤੈ ਪੂਜਾ ਪ੍ਰਭ ਕੇ ਸਿਮਰਨ ਬਿਨਸੈ ਦੂਜਾ ਪ੍ਰਭ ਕੇ ਸਿਮਰਨ ਤੀਰਥ ਸਨਾਨੇ ਪ੍ਰਭ ਕੇ ਸਿਮਰਨ ਦਰਗਾਹ ਮਾਨੇ ਪ੍ਰਭ ਕੇ ਸਿਮਰਨ ਹੋਏ ਸੁਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੈ ਜਨਾਬ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੇ ਸਿਮਰਨ ਉਦਰੇ ਮੁਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੇ ਸਿਮਰਨ ਸਭ ਕਿਛ ਸੁਝੈ

ਬਹੁਤ ਸਿਆਣਮ ਜਮਕਾ ਪਉ ਬਿਆ ਪੈ ਨਕ ਜਤਨ ਕਰ ਤ੍ਰਿਸੁਨ ਨਾ ਧਰਾਪੈ ਪੇਖਾ ਨੇਕਾ ਗੰਨੇ ਬੁੱਝੈ ਕੋਟਾ ਪਾਪ ਦਰਗਾਨੇ ਸਿੱਜੈ ਛੋੜ ਸੁਨਾਹੀ ਹੋ ਪਿਆਰ ਮੋਹ ਬਿਆ ਪੈ ਮਾਇਆ ਜਾਲ ਅਵਰ ਕਰ ਤੂੰ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ।

ਬ੍ਰਹਸਪਤੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਵਸ ਕਰਨ ਬੈ ਕੋਟ ਗਵਾਵੇ ਇੱਕ ਪੀਨਾ ਦੇ ਦਸ ਪੀਰ ਲੈ ਤੋ ਮੂੜਾ ਕਹੋ ਕਹ ਕਰੇ ਜਿਸ ਠਾਕਰ ਸੋ ਨਾਹੀ ਚਾਰਾ ਤਾਂ ਕੋ ਗਿਜਾ ਸਤ ਨਮਸਕਾਰਾ ਜਾਂ ਕਹਿ ਮਨ ਲਾਗਾ ਪਰਮੀਠਾ ਸਰਵ ਸੁਰਤਾ ਹੋ ਮਨ ਉਠਾ

ਪਾਵੈ ਜੇ ਪ੍ਰਸਾਦ ਸੁਖ ਸਹਿਜ ਸੋਈ ਜੇ ਮਨ ਹਰਿ ਪੈ ਤਾਂ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁ ਸਭ ਕੋ ਮਾਨੈ ਮੁਕਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰ ਰਤਾ ਧਰਮ ਮਨ ਸਦਾ ਚਾਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦੁਰਗੈ ਮਨ ਪਾਵੈ ਨਾਨਕ ਪਸੈ ਤੀ ਕਰ ਜਾਵ ਹੈ ਜੇ ਪ੍ਰਸਾਦ ਅਰੋ ਕੰਚਨ ਦੇਹਿ ਲਿਵਲਾਵਤ ਰਾਮ ਸਨੇਹੀ ਜੇ ਪ੍ਰਸਾਦ ਤਰਾ ਉਲਾ ਰਾਤ ਮਨ ਸੁ ਪਾਵੈ ਹਾਰਾ ਦਸ ਕਹਿਤ ਜੇ ਪ੍ਰਸਾਦ ਤਰ ਸਗਲ ਛਿਦਰ ਟਾਕੇ ਮਨ ਸਰਣੀ ਪਰ ਟਾਕਰ ਪ੍ਰਭ ਤਾਕੈ ਜੇ ਪ੍ਰਸਾਦ ਤੁ ਸਾ ਜੇ ਪ੍ਰਸਾਦ ਤੁ ਕੋ ਨਾ ਪਹੁੰਚੇ ਮਨ ਸਾਥ ਸਾਥ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨੇ ਤਾਂ ਕੇ ਭਗਤ ਕਰੇ ਜੇ ਪ੍ਰਸਾਦ ਦਾ ਭੁੱਖਣ ਪੈਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਸਵ ਹਸਤ ਸਵਾਰੀ ਮੰਤ ਕੋ ਕਬ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਨਿਕਤਨਾ ਰਾਗ ਪ੍ਰਭ ਪ੍ਰਭ ਆਪਣੇ ਮਨਾ ਜਿੰਤੇ ਰੇ ਮਨਵੰਤ ਬਣਾਈ ਉਠ ਸਬੈਠ ਸਤਿ ਸਹਿ ਤਿਆਈ ਤਸੈ ਤਿਆਈ ਦੋ ਏਕ ਲਖਾਈ ਆਵਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੈ ਪਨ ਬੋਧਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੋ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਾਰੀ ਦੇ ਪ੍ਰਸਾਦ ਸੁੰਦਰ ਰੂਪ ਸੋ ਪ੍ਰਸਿਮਰ ਸਦਾ ਨੂਪ

ਦੇ ਪ੍ਰਸਾਦ ਬੋਲੇ ਅਮ੍ਰਿਤ ਰਸਨਾ ਦੇ ਪ੍ਰਸਾਦ ਸੁਸਾ ਦੇ ਬਸਨਾ ਦੇ ਪ੍ਰਸਾਦ ਹਸ ਕਰ ਤਲੈ ਦੇ ਪ੍ਰਸਾਦ ਸੰਪੂਰਨ ਪਲੈ ਦੇ ਪ੍ਰਸਾਦ ਪਰਮਗਤ ਪਾਵੇ ਦੇ ਪ੍ਰਸਾਦ ਸੁਸਾ ਇਸਤਮਾਵੇ ਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਦੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਪ੍ਰਭ ਕੋ ਮੂਲ ਨਮਨੋ ਵਿਸਾਰ ਦੇ ਪ੍ਰਸਾਦ ਤੇਰਾ ਪ੍ਰਤਾਪ ਪ੍ਰੇਮ ਮੂਰਤ ਤਾਂ ਕੋ ਜਾਪ ਜੇ ਪ੍ਰਸਾਦ ਕਾਰਜ ਪੂਰੇ ਤੇ ਸਦਾਨ ਮੰਤ ਦਾ ਹਜ਼ੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਚ ਰੇ ਮਨ ਮੇਰੇ ਤੁਟਾ ਸੁਰਾਚ ਜੇ ਪ੍ਰਸਾਦ ਸਭ ਕੇ ਗਾਤੋ ਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੁਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ

ਸਾਧਕ ਸੰਗ ਦ੍ਰਿੜਾ ਸਭ ਧਰਮ ਸਾਗ ਸੰਗ ਕੇਵਲ ਪਾਰ ਬ੍ਰਹਮ ਸਾਗ ਸੰਗ ਪਾਏ ਨਾਮ ਨਿਧਾਨ ਨਾਨੇ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕਲੋ ਉਧਾਰ ਸਾਧ ਸੰਗ ਸਾਧਨ ਮੀਤ ਕੁਟਮ ਨਿਸਾਰ ਸਾਧੂ ਕੈ ਸੰਗ ਸੋਧਨ ਪਾਵੈ ਜੇ ਸੰਤ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਗ ਸੰਗ ਸੋਭਾ ਸੁਰਦੇਵਾ

ਕਈ ਪ੍ਰਭ ਤੋ ਬ੍ਰਹਮਾ ਸਮਾਤਾ ਕੰਤ ਨਦਾਨੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਤਨ ਹੋਵੇ ਤਾਤਮ ਪ੍ਰਗਾਸ ਕਈ ਕੋਟ ਤਤ ਕਵੇ ਤੇ ਸਦਾ ਨਿਹਾਰ

ਬ੍ਰਹਿਸਪਤੀ ਕਰਨ ਕਰਾਵਨ ਕਰਨੇ ਜੋ ਜੋ ਤੁਧ ਪਾਵੈ ਸੋਈ ਹੋ ਕਿਨ ਮੈਂ ਥਪ ਤਪ ਨਾਰਾ ਅੰਤ ਨਹੀਂ ਕਿਤ ਪਾਰਾ ਵਾਰਾ ਹੁਕਮੈ ਤਾਰਾ ਤਰਾ ਹਾਵੇ ਹੁਕਮੈ

ਵਾਹਿਗੁਰੂ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤਜ ਨਾਮ ਲੇਖਨ ਮੈਂ ਨਿਜ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦਿਸ ਕਛੂ ਨਾ ਆਵੈ ਤਿਸ ਕਾਲ ਦਾ ਤਿਸ ਭਗਤ ਆਵੈ ਜਾਂ ਕੋ ਆਪਣੀ ਕਿਰਿਆ ਬਸੀ ਸੋ ਤਾਂ ਕਾ ਲੇਖਨ ਗਨ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਤ ਕਰ ਕਰ ਪੂਰਨ ਬ੍ਰਹਮ ਪ੍ਰਕਾਸ਼ ਸਪਨੀ ਬਣਤਾ ਬਨਾਈ ਨਾਨਕ ਜੀ ਵੈ ਦੇਖ ਵਡਾਈ

ਕਾਬੋ ਕੀਟਾਂ ਸਭ ਤੰਗ ਹੋਏ ਦੀ ਆਨ ਦੋਨ ਪਰਮੇ ਪ੍ਰਮੀ ਆ ਨਾਨਾ ਰੂਪ ਜਮ ਸਵਾਂਗੀ ਦਿਖਾਵੇ ਤੇ ਪ੍ਰਭਾਵੇ ਤੇ ਵਿਨ ਚਾ ਪਾਏ ਜੋਤ ਪਾਵੇ ਸੋਈ ਹੋਏ ਨਾਨਕ ਦੂਜਾ ਬਨਾ ਕੋਏ ਕਬੂ ਸਾ ਸੰਗ ਤੇ ਹੋ ਪਾਵੇ ਉਸ ਸਥਾਨ ਤੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਸਥਾਨ ਕਾ ਨਹੀਂ ਬਿਨਾ ਮੰਤਰ ਨਮ੍ਰਤ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਨਮੇ ਜਲਾਏ ਘਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟੀ

ਬ੍ਰਹਮਸਪਤੀ ਚਰਨ ਸਤ ਸਭ ਪ੍ਰਸਨਾਰ ਪੂਜਾ ਸਤ ਸਤ ਸੇਵ ਦਾਰ ਦਰਸ਼ਨ ਸਤ ਸਭ ਇੱਕ ਨਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣਕਾਰੀ ਸਭ ਸਤ ਸਭ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਗੁਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਭ ਪ੍ਰਭ ਸੋਏ ਸਤ ਸੁਰਬ ਜਨਮਾਨੇ ਕਰਨ ਕਰਾਮ ਤੁਰ ਮੋਰ ਪਛਾਣੇ ਆ ਜਾਕਰ ਦੇਵ ਸਵਾ ਪ੍ਰਭ ਆਇਆ ਤਦ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਸੇਵ ਜੈ ਤਿਸ ਮਾਇ ਸਮਾਨਾ ਬਸ ਮਾਇ ਲੈ ਬਸ ਕਢਾਈ ਤਾਂ ਕੋ ਬਿਨ ਨ ਕਹਿ ਨਾ ਜਾਈ ਬੁਝੇ ਬੁਝ ਨਾਰ ਬਬ ਇੱਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆ ਕਰੇ ਠਾਕੁਰ ਕਾ ਸੇਵ ਸਦਾ ਬਜਾਰੇ ਠਾਕੁਰ ਕੇ ਸੇਵਕ ਕੈ ਮਨ ਪ੍ਰਤੀ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ

ਪਾਈਏ ਆਪਣੇ ਸਿੱਖੇ ਆਪਤ ਰੱਖਿਆ ਤਾਂ ਕਿ ਕਦਮ ਕੋ ਨਾ ਲਾਖੇ ਪ੍ਰਭ ਕੇ ਸੇਵਕ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਥੇ ਉੱਥੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨੇ ਸੋ ਸੇਵਾ ਦਾਇਆ ਦਿਸ ਪ੍ਰਗਟਾਇਆ ਨੇਕੀ ਗਿਰੇ ਮੈਂ ਕਦ ਰੱਖਿਆ ਬਸਮ ਗ੍ਰਹਿ ਲਸਕਰ ਕੁੱਟ ਲਾਖਿਆ ਜਿਸ ਕਾ ਸਾਧਨ ਕੱਢ ਤਾਵ ਤਾਂ ਕੋ ਰਾਖ ਦੇ ਕਰਾ ਮਾਨ ਜਤਨ ਕਰਤ ਬੋ ਭਾਤ ਤਿਸ ਕੇ ਕਰਤ ਬਿਰਥ ਜਾਤ ਮਾਰਨ ਰੱਖੇ ਵੱਲ ਕੋਏ ਸਰਬ ਦੀਆਂ ਕਰ ਰੱਖ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਿੰਡਾਣੀ

ආවන් ජානා වේතරානත දෙනක පොජත පෙරස ලෝක සත් ප්‍රගදින ජානේ අසගිරතස් කනා වදික සංග සිකෝදර නාන කරගුණ ගාවස්පදි සල්ගල් සෙක්කි කර ප්‍රත පාල සේවක ගොසුදා දයාල සෙක්කි ගොල් දර්මතම ලහෙර කර වචන යර නාම චර ගොල් තක බන්දන කටේ ගුරු කසික විකාර තේ අටේ සගර සෙක්ක නාම තන්දේ ගුරු කසික වඩ පාගි හේ ਸਾਗਰ ਸੇਕਾ ਹਲ ਪਲ ਸਵਾਰੇ ਨਾਨੇ ਸਤਿਗੁਰ ਸੇਕੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਰ ਕਚਨ ਜਨਾਵੇ ਹਰ ਨਾਮ ਰਿਦਰ ਸਤਾਵੇ ਮਨ ਵਿੱਚ ਸਗੁਰ ਕੇ ਪਾਤ ਸੇਵਕ ਕੇ ਕਾ ਦਰਾ ਸੇਵਾ ਕਰ ਤੋ ਇਹਨੇ ਕਾਮੇ ਤਿਸ ਕੋ ਪ੍ਰਾਪ ਸੁਆਮੀ ਆਪਣੇ ਕਿਰਪਾ ਜੀ ਸਾਹਿਬ ਕਰੇ ਨਾਨੇ ਸੋ ਸੇਵਕ ਗੁਰ ਕੀ ਮਤ ਲੈ ਬੀਚ ਵਿੱਚ ਸੇ ਗੁਰ ਕਾ ਮਨ ਮਾਨੇ ਸੇ ਸੋ ਸੇ ਪਰਮੇਸ਼ਰ ਕੀ ਕਦ ਜਾਣੇ ਸੋ ਸਤਿਗੁਰ ਦੂਸਰੇ ਦਿਆਰ ਨਾਮ ਕਬਾਰ ਗੁਰ ਕੋ ਬਲ ਜਾਓ ਸਰਵਧਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਕਦ ਪਰਮ ਸਹਿ ਸਨ ਬਲੈ ਨਾ ਜਾਈਏ ਨਾਨਕ ਸਗੁਰ ਭਾਗੀ ਪਾਈਏ ਸਫਲ

ਬੋਲਣਾ ਪੁੱਤ ਪ੍ਰਾਣੇ ਅਗਮ ਅਗੋਚਰ ਪ੍ਰਭ ਨਿਰਬਾਨੇ ਨਿਰਾਹਾਰ ਨਿਰਵੈਰ ਸੁਖਦਾਇ ਤਾਂ ਕੀ ਮਤ ਕਿੰਨੇ ਨਾ ਪਾਈ ਅਨਕ ਭਗਤ ਬੰਦਾ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਿਹਾਰੀ ਸਤਿਗੁਰੂ ਆਪਣੇ ਨਾਨਕ ਜਿਸ ਪ੍ਰਸਾਦ ਸਾਹਿਬ ਪ੍ਰਭ ਜੀ ਆਪਣੇ ਰਸ ਪਾਵੈ ਜਿਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋਇ ਸਿਰ ਕਾ ਨਾਹੀ।

ਘਰ ਮੈਂ ਰੱਖੇ ਹਰ ਹਰ ਏਕ ਆਨੰਦ ਕਰ ਦੇ ਪਾ ਪ੍ਰਕਾਸ਼ ਨਾਨੇ ਭਰਮ ਦੁੱਖ ਤੈ ਤੈਨਾ ਸੇ ਤਉ ਤਮੈ ਠਾਨ ਵਰਤਾਈ ਆਨੰਦ ਭਿਆ ਦੁੱਖ ਨਾਠੇ ਭਾਈ ਜਨਮਨ ਕੇ ਮਿਟੈ ਦੱਸੇ ਸਾਧੂ ਕੇ ਪੂਰਨ ਦੱਸੇ ਪਉ ਚੁਕਾ ਨਿਰਪੋਇ ਬਸੇ ਸਗਲ ਪਿਆ ਮੰਦ ਕਹਿਣ ਸੇ ਜਿਕਾ ਸਾਧਨ ਕਿਰਪਾ ਧਾਰੇ ਸਾਧ ਸੰਗ ਜਪਨਾ ਮਰਾਰੀ ਠਿਤ ਪੈ ਚੁੱਕੇ ਬ੍ਰਹਮ ਗਮਨ ਸੁਨਾਨ ਕਰਾ ਜਬ ਸਰਵਿੰਦਰ ਗੁਨਾਮ ਸਰਗਨ ਪੀ ਹੋਈ ਕਲਾ ਤਾਰ ਦਿਨ ਸਗਲੀ ਮੋਈ ਆਪਣੇ ਚਿਰ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਨਾ ਹੀ ਕੋਏ ਸਰਵ ਨਿਰੰਤਰ ਕੋ ਸੋਏ ਓਤ ਬੋਧ ਰਵਿਆ ਰੂਪ

ਜਿਹਨੂੰ ਚਾਖਿਆ ਸੀ ਚੰਦਰ ਅਵਤਾਰ ਨੇ ਪੂਰਨ ਪੁਰਖ ਨੇ ਡੋਲਨ ਸੋ ਪਰ ਪਰੇ ਪ੍ਰੇਮ ਰਸ ਰੰਗ ਬਜਾ ਚਾਪ ਸਾਧ ਕੈ ਸੰਗ ਪਰੈ ਸਰਨਾਨ ਸਭ ਤਿਆਗ ਅੰਤਰ ਪ੍ਰਗਾਸਨ ਦਿਨ ਲਿਵਲਾਗ ਫੁਟਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਗੋ ਤਿੰਦਰ ਮਨ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਦਰ ਕਾਢ ਮੁਦ ਜਨ ਪਿਆ ਜਨ ਮਰਨ ਦੁਖ ਭਰਮ ਗਿਆ ਪੁਨੀ ਸਰਦਾ ਸਭ ਪੂਰੀ ਰਵ ਰਿਆ ਸਤ ਸੰਗ ਦੂਰੀ ਦੇਖਾ ਸਤ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਮਿਸਰੇ ਕਾਲ ਨ ਪਨ ਸੁਖ ਮਿਸਰੇ ਦੇਖੀਆ ਜਾਣੈ ਸੁਖ ਮਿਸਰਾ ਜੈਨ ਸਭ ਕੁ ਦਿਆ ਸੁਖ ਮਿਸਰ ਦੇ ਜੀਵਨ ਜੀਆ ਸੁਖ ਮਿਸਰ ਦੇ ਅਗਨ ਮੈਂ ਰਾਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੁਖ ਮਿਸਰ ਦੇ ਵਿਗਤੇ ਕਾਢੇ ਜਨਮ ਜਨਮ ਕਰ ਟੁੱਟਾ ਕੰਡ ਗੁਰਪੁਰੈ ਤਤੇ ਬਜਾਇ ਪ੍ਰਪਨਾ ਨਾਨ ਜੰਤਿਆ ਸਾਜਨ ਸੰਤ ਕਰੋਏ ਕਾਮਾਨ ਚਾਹ ਜਪੋ ਹਰਿ ਨਾਮ ਸਿਮਰ ਸਿਮਰ ਸਿਮਰ ਸੁਪਾਵ ਆਪ ਜਪੋ ਹਰਿ ਨਾਮ ਜਪਾਵ

ਤਾਂ ਕਿ ਉਹ ਮਾਂ ਕਹਿ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਸੁਨ ਦੀਨ ਦਯਾਲ ਭਗਤੋ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤ ਪਾਲ ਆਦ ਪੁਰ ਕਾਰਨ ਕਰਤਾ ਭੋ ਜਨਕ ਪ੍ਰਾਣ ਦਾਸ ਦੋ ਦੁਦ ਸੋਏ ਪਨੀਰ ਭਗਤ ਪਾਇ ਲਾਵੇ ਮਨ ਹੇ ਤਾਮ ਨਿਰਗੁਣ ਨਿਆ ਨੀਚੇ ਦਾਨ ਨਾਨ ਤੁਮਰੀ ਸਰਣ ਪੁਰਖ ਭਗਵਾਨ ਸਰਬ ਵੈ ਕੁੰਟ ਮੁਕਤ ਮੁਗ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਵੋ ਭੋਜਨ ਕਾ ਪ੍ਰਸੰਗੇ ਤਰਸਨ ਦਵਟੀ ਹਰ ਨੀਤ ਭਲੀ ਸੁ ਕਰਨੀ ਸੁਭਾ

ਸੋਵਤ ਭਰਮ ਆਪ ਕੇਲਾ ਵਰਤ ਜਾ ਨਾਨਕ ਕਰਨੇ ਹਨ ਦੂਜਾ ਜਬੋਧ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ।

ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ।

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਦੇਖੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁੱਜਾਈ ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿਜ ਧਿਆਨ,

ਕਬੀਰ ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਥ ਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ।

ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਵੇ।

ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਪਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਗਮਨ ਗਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰ

ਅਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਾਹੋ, ਸਭ ਗੁਣ ਤੇਰੇ ਬੈ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਦਿ ਬਾਣੀ ਬਰਬਾਹੋ, ਸਤ ਸੁਹਾਣ ਸਦਾ ਮਨ ਚਾਓ, ਕਮਣ ਸੁਵੇਲਾ ਵਖਤ ਕਮਣ

ਲਾਹੇ, ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ, ਪਵੈ ਸਮੁੰਦਰਾਂ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ, ਗਿਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਰੀ, ਜੇ ਤਿਸ ਮਨੋ ਨਾ ਵੀ ਸਰਹਿ

ਆਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਖ ਨਾ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਨਖੀਐ ਸਿਰ ਗਾ ਬਾਰਾਂ ਗਾ ਬਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਗਾਵਨ ਪੰਡਿਤ ਪੜਨਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ

ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵਤ ਸੁਭਾਵ ਹੈ ਤਵੈ

ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਗਰਮ ਪਵਾਏ ਨਿਸ਼ਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਕੇਤੇ,

ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਗੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੈ ਪਛਤਾਏ ਤਿੱਥੇ ਘੜੀਏ ਸੁਰਤ ਬਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਪ੍ਰਭੰਡ ਜੇ ਕੋ ਕਥੇ ਦਾ ਅੰਤ ਨਾ ਅੰਤ ਤਿੱਥੇ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰੜ ਮਤ ਵੇਦ ਹਥਿਆਰ ਪਾਉ ਖਲਾ ਅਗੰਤ ਪਤਾਉ ਭਾਂਡਾ ਪਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਰ।

ਰਹਿ ਨਾ ਸਕਤ ਕਿਹੇ। ਅਚਲ ਮੂਰਤਨ ਭਾਉ ਪ੍ਰਕਾਸ਼, ਅਮਿਤ ਓਜ ਕਹਿਜੈ, ਕੋਟ ਇੰਦਰ ਇੰਦਰਾਨ, ਸ਼ਾਹ ਸ਼ਾਹਾਨ ਗਣਿਜੈ। ਤ੍ਰਿਭਵਨ ਮਹੀਬ ਸੁਰ ਨਰ ਅਸੁਰ, ਨੇਤ ਨੇਤ ਬੰਦਰਨ ਕਹਿਤ, ਤਵੈ ਸਰਵਨਾਮ ਕਥੈ ਕਮਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੁਪੇ, ਨਮਸਤੰਗ ਪੇਖੇ, ਨਮਸਤੰਗ ਲੇਖੇ, ਨਮਸਤੰਗ ਕਾਹੇ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਲੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਧਾਰੇ, ਨਮਸਤੰਗ ਪਾਰੇ, ਨਮਸਤੰਗ ਸੁਖੈ, ਨਮਸਤੰਗ ਨੇਖੈ, ਨਮਸਤੰਗ ਭੂਤੇ, ਨਮਸਤੰਗ ਜੁਪੇ, ਨਮਸਤੰਦਰ ਕਰਮੇ, ਨਮਸਤੰਦਰ ਭਰਮੇ, ਨਮਸਤੰਦਰ ਦੇਸੇ, ਨਮਸਤੰਦਰ ਭੇਸੇ, ਨਮਸਤੰਦਰ ਨਾਮੇ, ਨਮਸਤੰਦਰ ਕਾਮੇ, ਨਮਸਤੰਦਰ ਧਾਤੇ, ਨਮਸਤੰਦਰ ਘਾਤੇ, ਨਮਸਤੰਦਰ ਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਦਰ ਤਾਪੇ, ਨਮਸਤੰਗ ਥਾਪੇ, ਨਮਸਤੰਗ ਧਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਬਾਹੇ, ਨਮਸਤੰਗ ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਧਰਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤ ਧਰਮੇ, ਨਮਸਤੰਗ ਜਲਾਸਰੇ, ਨਮਸਤੰਗ ਦਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਵੇ, ਨਮਸਤ ਅਜਵੇ, ਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਦਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵੇ, ਨਮੋ ਸਰਭੂਪੇ, ਨਮੋ ਸਰਵ ਖਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਬਾਲੇ, ਨਮਸਤਸ ਦੇਵੈ, ਨਮਸਤੰਗ ਬੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮੋ ਸਰਵ ਗਾਉਣੇ, ਨਮੋ ਸਰਭਾਉਣੇ, ਨਮੋ ਸਰਵ ਰੰਗੇ, ਨਮੋ ਸਰਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਬਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਰਤਾਰੰਗ, ਨਮੋ ਸਰਵ ਧੰਦੇ, ਨਮੋ ਸਤ ਬੰਧੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਭਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸ ਰਾਗੇ, ਨਮਸਤੰਗ ਸੁਭਾਗੇ, ਨਮੋ ਸਰਵ

ਸਰਬਪਨਕਾਲ ਜਤਰ ਤਤਰ ਵਿਰਾਜੇ ਅਵਧੂਤਰ ਪ੍ਰਸਾਦ ਨਾਮ ਠਾਮਨਾ ਜਾਤ ਜਾਕਰੂ ਬਰੰਗਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇ ਸੌਰਨਾ ਭੇ ਜਾਕਰੂ ਪ੍ਰੇਖਨਾ ਰਾਗ ਜਤਰ ਤਤਰ ਸਭ ਸਭ ਫੈਲੂ ਅਨੁਰਾਗ ਨਾਮ ਗਾਮਹੀਨ ਭੇਖ ਧਾਮੂ ਨਾ ਜਾਏ ਸਰਮਾਨ ਸਰਬਤਰਮਾਨ ਸਦਾ ਮਾਨਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣੇ ਜੇ ਬੇਦ ਔਰ ਕਥੇਵ ਰੂਪ ਰੰਗ ਨਾ ਜਾਤ ਪਾਸ ਹੋ ਜਾਣੇ ਕੇ ਜੇਬ ਤਾਤ ਮਾਤ ਨਾ ਜਾਤ ਜਾਗਰ ਜਨਮ ਮਰਨ ਮਹੀਨ ਚੱਕਰ ਬਕਰ ਫਿਰੈ ਚਤੁਰ ਚਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਬਿਖੇ ਜਗ ਜਾਪ ਹੀ ਜੇ ਜਾਪ ਆਦੇਵ ਨਾਦ ਮੂਰਤ ਆਪਿਓ ਸਭ ਜੇਥਾ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਿਯਮ ਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੁਭਰਮ ਰਾਧਾ ਭੂਤ ਰਖ ਭੇਸ ਅੰਗਰਾਗਰਾ ਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਦਾਇ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਭੂਤ ਗਰਭਗੰਜ ਸਰਭੰਜਨਾ ਦੁਰਬਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਪਾਰ ਸਰਬਲਾਇਕ ਸਰਬਗਾਇਕ ਸਰਬਕੋ ਪ੍ਰਥਪਾਰ ਸਰਬਗੰਤਾ ਸਰਬੰਤਾ ਸਰਬਧਿਆਨ ਭੇਖ ਸਰਬ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵੈ ਵਾ ਚੇਤ ਮਦਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਅਨੰਗ ਅਨੁਭਵ ਪ੍ਰਕਾਸ਼ ਨਿਸਨ ਅਨਾਸ ਆ ਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜ ਭਾਨਾਨ ਭਾਨ।

ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਜਾਣਿਆ ਆਨੰਦ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਬ ਕੱਟੇ

ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈਂਦਾ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ ਕਹੇ ਨਾਨਕ, ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਬਿਆਰ ਹੋ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ, ਕਿਤ ਦੁਆਰੇ ਪਾਈਐ ਤਨ ਮਨ ਧਨ, ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਹਉ ਗੁਰੂ ਕੇਰਾ। ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ, ਕਥਿਓ ਅਗਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਇਹਦੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟੋਂ, ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲ ਲੈ ਸਾਥ, ਤੇਰੇ ਚੱਲੇ ਨਾਹੀਂ ਇਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੈ ਜਿਦ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਅਗੁਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਅਜੰਤ ਸਭ ਖੇਲ ਤੇਰਾ, ਗਿਆ ਗੁਆਖ ਵਖਾਣਾ ਹੈ, ਆਖੇ ਤਾਂ ਵੇਖੇ ਸਭ ਤੂੰ ਹੈ,

ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਤਿੱਖੀ ਬਾਲੋ ਨਿੱਖੀ, ਏਤ ਮਾਰਗ ਜਾਣਾ। ਗੁਰਪ੍ਰਸਾਦ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲਾਂ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਵੈ ਚੱਲੇ ਹੈ, ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ, ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰ ਹੈ ਸੁਖ ਪਾਵ ਹੈ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਵੈ ਚਲਾਵ ਹੈ, ਉਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਨਮੱਸਿਆ, ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਊਪ ਜਾਏ, ਮਿਨ ਸਹਿਜਾਏ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਥਾਏ ਸੰਜਮ, ਰਹੇ ਕਰਮ ਕਮਾਏ, ਸਹਿਸਾ ਜਿਉ ਮਲੀਨ ਹੈ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਇਹ ਸਹਿਸਾ ਇਬਜਾਏ ਜਿਉ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜਿਉ ਤਾਂ ਮੈਲੇ, ਤਿੰਨੇ ਜਨਮ ਜੁਆ ਹਾਰਿਆ, ਇਹ ਤਜਨਾ ਵੱਡਾ ਰੋਗ ਲੱਗਾ ਮਰਨ ਮਨੋ ਬੇਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ, ਜੀਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਦੇ ਕਰਨੀ ਗਵਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥੈ ਕੋਈ, ਪੁੱਛੋ ਵਿਵੇਕੀਆ ਜਾਏ ਅਨੇਕ ਜੁਨੀ ਭਰਮ ਆਵੈ, ਮਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

ਲਾਹਾ ਖੱਟੇ ਉਦਿਹਾੜੀ, ਇਹ ਧਨ ਤੇ ਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਵਾ ਵੰਜਾਰਾ। ਇਹ ਰਸਨਾ ਤੂੰ ਆਂਧਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤਾ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁਟ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰਸ ਕਰ ਹੈ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲਿਆ ਜਿਸੇ ਆਏ, ਕਹੇ ਨਾਨਕ ਹੋਰ ਆਂਧ ਰਾਸ ਸਭ ਈਸਰੇ ਜਾਂ ਹਰ ਵਸੇ ਮਨ ਆਏ। ਐਸ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆ ਪਏ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰੇ ਹਾਉ ਹਰ ਤੂੰ ਮੈਂ ਜੋ ਧਰੀ, ਹਰਬਿਨ ਅਬਰ ਨਾ ਦੇਖੋ ਕੋਈ, ਹਰਬਿਨ ਅਬਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਅਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰਬਿਨ ਅਬਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਹਾਓ ਸੱਚ ਹੈ ਸੁਣਨੈ ਅਨੂੰ ਪਠਾਏ, ਸੱਚ ਹੈ ਸੁਣਨੈ ਅਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੈ ਅਨੂੰ ਪਠਾਏ ਹਰ।

ਇਹ ਸਾਚਾ ਸੋਹੇਲਾ ਸਾਚੇ ਘਰ ਗਾਵ ਗਾਵਤਾ ਸੋਹੇਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਤ ਉਦਭਾਵੇ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹੇਲਾ

ਸਹਿ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ ਵਿਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤਾਂ ਵੱਲੋਂ ਸਭ ਤੋਂ ਪ੍ਰਥਮ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ, ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਨੂੰ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਬਖਸ਼ਿਸ਼ ਹੋਏ, ਉਪਰੰਤ ਗੁਰੂ ਮਹਾਰਾਜ ਜੀ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਆਓ ਹਨ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਦਿਲਬਾਗ ਸਿੰਘ ਜੀ, ਉਹਨਾਂ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਜੋ ਕੱਲ੍ਹ ਦੇ ਰੋਜ਼ ਐਤਵਾਰ ਦਿਨ ਆਏ ਸਨ, ਇਸੇ ਖੁਸ਼ੀਆਂ ਸੰਬੰਧ ਵਿੱਚ ਆਉਣ ਵਾਲੇ ਸ਼ੁੱਕਰਵਾਰ ਗੁਰਦੁਆਰਾ ਸਾਹਿਬ ਭਲਾਈ ਸਾਹਿਬ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਸ਼ੁੱਕਰਵਾਰ ਨੂੰ ਸਵੇਰ 10 ਵਜੇ ਆਰੰਭ ਹੋਣਗੇ, ਲਗਭਗ 9:30 ਵਜੇ, ਅਤੇ ਐਤਵਾਰ ਨੂੰ 10:30 ਸੰਪੂਰਨਤਾਵਾਂ ਹੋਣਗੀਆਂ। ਐਤਵਾਰ ਦੀਵਾਨ ਇਸੇ ਸੰਬੰਧ ਸਜਣਗੇ, ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੇ ਆਓ ਹੁਣ ਕੀਰਤਨ ਜੁੜਨਾ ਕਰੋ।

ਸੱਚਾ ਸਾਹਿਬ ਵੇਖ ਤੂੰ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਾ ਹਿਰਦੇ ਸੱਚ ਵਸਾਇਆ, ਮੂਰ ਸੱਚ ਨਾ ਜਾਣ ਨੀ ਮਨ ਮੁਖੀ ਜਨਮ ਗਵਾਇਆ, ਪਿਛ ਦੁਨੀਆਂ ਕਾਹੇ ਆਇਆ, ਪਿਛ ਦੁਨੀਆਂ ਕਾਹੇ ਆਇਆ।

ਹੋਵੇ ਗੁਨੇਗਾਰ ਤੂੰ ਵੀ ਸਾਧਨਾ ਮਾਠੀਐ ਜਿਹਾ ਕਾਲੇ ਕਲਾਂ ਤੇ ਵੇ ਹੁਣ ਅਪਚਾਰੀਐ ਐਸੀ ਕਲਾਂ ਨ ਖੇਡੀਏ ਚਿੱਤਰ ਗਿਆ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ ਉਚਲਸਵ ਕੇ ਮਾਰੀ।

ਸੁਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਗੁਰਬਾਣੀ ਦਾ ਗਾਇਨ ਕਰਦਿਆਂ ਹੋਇਆਂ, ਗੁਰਬਾਣੀ ਸਰਵਣ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਅੱਗੇ ਵਾਸਤੇ ਹੋਰ ਰਹਿਮਤ ਕਰਨ, ਆਪ ਸੰਗਤਾਂ ਦੀ ਕੀਰਤਨ ਦੁਆਰਾ ਸੇਵਾ ਕਰਦੇ ਰਹੀਏ ਜੀ। ਸੋ ਆਪ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸ਼ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਸੋ ਉਹਨਾਂ ਦੇ ਪ੍ਰਕਾਸ਼ ਦਿਹਾੜੇ ਜੋ ਆਉਣ ਵਾਲੇ ਐਤਵਾਰ ਨੂੰ ਮਨਾਏ ਜਾਣੇ ਹਨ, ਪਿੰਡ ਪਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਸੋ ਇਹ ਸਮਾਗਮ ਹੋਣੇ ਹਨ। ਹਰ ਸਾਲ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹੋਣਗੇ। ਉਪਰੰਤ ਜੋ ਦੋ ਦਿਨ ਨਾਲ ਨਾਲ ਢਾਡੀ ਸਿੰਘ ਵੀ ਆਪ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਉਣਗੇ। ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ। ਸਭ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

चित्वा अनदिन नीत खोल कपट गुर मेलिया नानक

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਨੇ, ਸਜੇ ਦੀਵਾਨਾਂ ਚ ਬੇਅੰਤ ਸੰਗਤਾਂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੀਆਂ ਨੇ। ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਤੁਰਕੀ ਬਾਣੀ ਦੇ ਜਾਪ ਉਪਰੰਤ ਆਸਜ ਦੀ ਵਾਰ ਦੇ ਕੀਰਤਨ ਆਪ ਜੀ ਸ਼੍ਰਵਣ ਕਰਕੇ ਹਟੇ ਹੋ। ਮਹਾਰਾਜ ਜੀ ਦਾ ਵਚਨ ਹੈ ਬਾਣੀ ਅੰਦਰ ਕਿ ਭਾਈ, ਜੇ ਕਿਸੇ ਦੇ ਅੰਦਰ ਮਹਾਰਾਜ ਦੇ ਵਚਨਾਂ ਦੇ ਵਿੱਚੋਂ, ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਇੱਕ ਅੱਖਰ ਵੀ ਵਸ ਜਾਏ, ਉਹਨੂੰ ਅਸੀਂ ਨਿਹਾਲ ਕਰ ਦਿੰਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਇੱਕ ਅੱਖਰ ਵੀ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਆਪਾਂ ਤਾਂ ਹਰ ਰੋਜ਼ ਕਿੰਨੀ ਬਾਣੀ ਪੜ੍ਹਦੇ ਹਾਂ, ਕਿੰਨੀ ਬਾਣੀ ਸੁਣਦੇ ਹਾਂ, ਕਿੰਨੀ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੈ ਸਾਡੇ ਉੱਤੇ, ਕਿੰਨਾ ਤਰਸ ਹੈ ਕਿ ਝੰਝਟਾਂ ਚ ਨਹੀਂ ਪਏ, ਰੌਲੇ ਰੱਪਿਆਂ ਚ ਨਹੀਂ ਪਏ, ਔਰ ਮਹਾਰਾਜ ਦੇ ਜਸ ਨੂੰ ਸੁਣਨ ਵਾਲੇ ਹੋ ਰਹੇ ਹਾਂ। ਅੰਮ੍ਰਿਤ ਵੇਲੇ ਉੱਠਦੇ ਹਾਂ, ਵਾਹਿਗੁਰੂ ਵਾਹਿਗੁਰੂ, ਜਿੰਨਾ ਕੁ ਸਮਾਂ ਮਹਾਰਾਜ ਜੀ ਕਰਾਉਂਦੇ ਆ ਉਨਾ ਸਮਾਂ ਕਰਦੇ ਹਾਂ। ਮਹਾਰਾਜ ਜੀ ਦੀ ਹਜ਼ੂਰੀ ਚ ਹਾਜ਼ਰੀਆਂ ਭਰਦੇ ਹਾਂ। ਸਭ ਪਾਸਿਓਂ ਮਹਾਰਾਜ ਜੀ ਕਹਿੰਦੇ ਲਾਭ ਹੀ ਲਾਭ ਖੱਟਦੇ ਆ, ਟੋਟਾ ਕੋਈ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਜੀ ਬਚਨ ਕਰਦੇ ਆ, ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਵਾਹਿਗੁਰੂ ਦਾ ਸਿਮਰਨ ਤੁਹਾਡੇ ਕੰਮ ਆਏਗਾ ਜ਼ਿੰਦਗੀ ਦੇ ਅੰਦਰ। ਇਸ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਈ। ਇਹ ਜਿਹੜੀ ਮਾਇਆ ਹੈ ਇਹਦੀ ਚਾਰ ਦਿਨਾਂ ਦੀ ਸੋਭਾ ਹੈ, ਇਹ ਆਉਂਦੀ ਦਾ ਵੀ ਪਤਾ ਨਹੀਂ ਚੱਲਦਾ ਤੇ ਜਾਂਦੀ ਦਾ ਵੀ ਪਤਾ ਨਹੀਂ ਚੱਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੋਂ ਮਾਇਆ ਆਈ ਸੀ, ਕਦੋਂ ਮਾਇਆ ਨੇ ਅਮੀਰ ਬਣਾ ਦਿੱਤਾ, ਕਦੋਂ ਚਲੀ ਗਈ, ਕਦੋਂ ਮਾਇਆ ਨੇ ਕੰਗਾਲ ਬਣਾ ਦਿੱਤਾ, ਇਹ ਵੀ ਨਹੀਂ ਪਤਾ ਚੱਲਦਾ ਹੈ। ਇਸ ਕਰਕੇ ਮਹਾਰਾਜ ਦੇ ਪਿਆਰੇ ਮਾਇਆ ਅਥਵਾ ਮਾਇਆ ਦੇ ਕੰਮਾਂ ਤੋਂ ਨਿਰਲੇਪ ਹੀ ਰਹਿੰਦੇ ਆ, ਵੱਖਰੇ ਹੀ ਰਹਿੰਦੇ ਆ ਵਾਹਿਗੁਰੂ ਦੀ ਰਜ਼ਾ ਦੇ ਵਿੱਚ, ਵਾਹਿਗੁਰੂ ਦੇ ਨਾਮ ਜਾਪ ਦੇ ਵਿੱਚ ਧਿਆਨ ਲਾ ਕੇ ਰੱਖਦੇ ਆ। ਕਿਸੇ ਦੀ ਨਿੰਦਿਆ ਨਹੀਂ, ਕਿਸੇ ਦੀ ਚੁਗਲੀ ਨਹੀਂ, ਕਿਸੇ ਨਾਲ ਰਾਗ ਨਹੀਂ, ਕਿਸੇ ਨਾਲ ਦੁਆਇਸ਼ ਨਹੀਂ। ਇਹ ਕੌਣ ਹੁੰਦੇ ਨੇ ਐਸੇ ਗੁਰਮੁਖ ਜਨ ਜਿਨ੍ਹਾਂ ਦੇ ਉੱਤੇ ਇੰਨੀ ਕਿਰਪਾ ਹੁੰਦੀ ਆ ਮਹਾਰਾਜ ਜੀ ਦੀ। ਆਓ ਅੱਜ ਦੇ ਸ਼ਬਦ ਰਾਹੀਂ ਮਹਾਰਾਜ ਜੀ ਤੋਂ ਪੁੱਛਦੇ ਹਾਂ ਕਿ ਮਹਾਰਾਜ ਜੀ ਦੱਸੋ, ਆਪ ਜੀ ਕਿਰਪਾ ਕਰਕੇ

का ਨਨਿੰਦਿਆ ਨਰਾਗ ਨਾ ਦੁਆਇਸ਼ ਕੁਛ ਵੀ ਨਹੀਂ। ਮਹਾਰਾਜ ਉਹ ਰੂਹਾਂ ਕਿੱਥੇ ਰਹਿੰਦੀਆਂ ਨੇ? ਕੌਣ ਤਿਆਰ ਕਰਦਾ, ਕੌਣ ਸਿਕਸ਼ਿਤ ਕਰਦਾ, ਕੌਣ ਗਿਆਨ ਦਿੰਦਾ ਉਹਨਾਂ ਰੂਹਾਂ ਨੂੰ? ਫਿਰ ਮਹਾਰਾਜ ਜੀ ਬਚਨ ਕਰਦੇ ਆ, ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਦੇ ਅੰਦਰ ਪੰਚਮ ਪਿਤਾ ਗੁਰੂ ਦੇਵ, ਗੁਰੂ ਅਰਜਨ ਦੇਵ ਸਾਹਿਬ ਜੀ। ਮਹਾਰਾਜ ਜੀ ਕਹਿੰਦੇ, ਗੁਰਪੂਰੈ ਕਿਰਪਾ ਤਹਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਹਿੰਦੇ ਭਾਈ ਦੇਖੋ, ਜਿਵੇਂ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਕੇ ਸਾਨੂੰ ਨਿਵਾਜਦੇ ਨੇ ਔਰ ਸਾਡੇ ਅੰਦਰ ਦੀ ਹਰ ਇੱਛਾ ਪੂਰੀ ਕਰਦੇ ਨੇ, ਉਸੇ ਤਰ੍ਹਾਂ ਵਾਹਿਗੁਰੂ ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਪੱਤ ਰੱਖਦੇ ਨੇ। ਉਹਨੂੰ ਡਿੱਗਣ ਨਹੀਂ ਦਿੰਦੇ, ਉਹਨੂੰ ਡੋਲਣ ਨਹੀਂ ਦਿੰਦੇ ਔਰ ਕਿਰਪਾ ਕਰਕੇ ਆਪਣੀ ਉਹਦੇ ਮਨ ਦੀ ਹਰ ਲੋਚਾ, ਹਰ ਇੱਛਾ ਪੂਰੀ ਕਰਦੇ ਹੈ। ਉਹ ਕਹਿੰਦਾ ਮਹਾਰਾਜ ਜੀ ਦੇ ਦਰਸ਼ਨ ਚਾਹੀਦੇ ਆ, ਉਹਨੂੰ ਦਰਸ਼ਨ ਵੀ ਕਰਾ ਦਿੰਦੇ ਆ। ਉਹ ਚਾਹੁੰਦਾ ਮੈਂ ਅੰਗ ਸੰਗ ਰਹਿਣਾ, ਉਹਨੂੰ ਮਹਾਰਾਜ ਸਾਹਿਬ ਜੀ ਅੰਗ ਸੰਗ ਵੀ ਰੱਖ ਲੈਂਦੇ ਆ। ਸੋ ਜੈਸੀ ਕਿਸੇ ਦੀ ਨਾਮ ਜਪ ਕੇ ਅਵਸਥਾ ਬਣੀ ਹੁੰਦੀ ਹੈ, ਤੈਸੀ ਕੁ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਦਿੰਦੇ ਆ।

ਦੋ ਤਰ੍ਹਾਂ ਦਾ ਹੈ, ਇੱਕ ਸਰੀਰ ਦਾ ਹੈ, ਇੱਕ ਮਨ ਦਾ ਹੈ। ਕੁਛ ਕਬੀਰ ਜਿਹੜੇ ਹੈ ਉਹ ਸਰੀਰ ਦੇ ਇਸ਼ਨਾਨ ਨੂੰ ਅਹਿਮੀਅਤ ਹੀ ਨਹੀਂ ਦਿੰਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਦਕਿ ਜਿੰਨਾ ਅੰਦਰ ਦਾ ਇਸ਼ਨਾਨ ਮੈਂ ਨਹੀਂ ਰੱਖਦਾ ਉਨਾ ਹੀ ਸਰੀਰ ਦਾ ਇਸ਼ਨਾਨ ਵੀ ਮੈਂ ਨਹੀਂ ਰੱਖਦਾ। ਅੰਮ੍ਰਿਤ ਵੇਲੇ ਉੱਠਣਾ, ਮਹਾਰਾਜ ਜੀ ਦਾ ਬਚਨ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਕਹਿੰਦੇ ਇਸ਼ਨਾਨ ਜਦੋਂ ਸਿੱਖ ਕਰਦਾ, ਸਮਝ ਲਓ ਹਰਿਮੰਦਰ ਸਾਹਿਬ ਇਸ਼ਨਾਨ ਕਰ ਲਿਆ ਉਹਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਵੀ ਇਸ਼ਨਾਨ ਕੀਤਾ ਦੁਨੀਆਂ ਦੇ ਉੱਤੇ, ਸਰੋਵਰ ਕੰਢੇ ਕੀਤਾ, ਦਰਿਆ 'ਚ ਕੀਤਾ, ਕਿਸੇ ਖੂਹ 'ਤੇ ਕੀਤਾ, ਕਿਸੇ ਨਲਕੇ ਥੱਲੇ ਕੀਤਾ, ਕਿਸੇ ਮੋਟਰ ਥੱਲੇ ਕੀਤਾ, ਜਦੋਂ ਉਹਦਾ ਧਿਆਨ ਮਹਾਰਾਜ ਦੇ ਚਰਨਾਂ 'ਚ ਚਲਾ ਗਿਆ ਤਾਂ ਮਹਾਰਾਜ ਦੇ ਚਰਨਾਂ 'ਚੋਂ ਐਸੀ ਕਿਰਪਾ ਹੋਈ ਕਿ ਉਹਨਾਂ ਨੇ ਉਹਨੂੰ ਆਪਣੇ ਅੰਮ੍ਰਿਤ ਇਸ਼ਨਾਨ ਦਾ ਫਲ ਬਖਸ਼ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਨਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਹੁਣੇ ਦਰਸ਼ਨ ਇਸ਼ਨਾਨ ਤੋਂ ਭਾਵ ਕੀ ਹੈ ਕਿ ਮਹਾਰਾਜ ਜੀ ਡੇਲੀ ਹਰਿਮੰਦਰ ਸਾਹਿਬ ਦਾ ਇਸ਼ਨਾਨ ਬਖਸ਼ਿਓ ਔਰ ਡੇਲੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਬਖਸ਼ਿਓ। ਮਹਾਰਾਜ ਜੀ ਕਿਰਪਾ ਕਰਕੇ ਫਿਰ ਉਹ ਦਾਤ ਬਖਸ਼ ਦਿੰਦੇ ਹੈ, ਉਹ ਹਿਰਦੇ ਸ਼ੁੱਧ ਨਾਲ ਜਿਹੜਾ ਗੁਰੂ ਰਾਮਦਾਸ ਦੇ ਦਰ ਤੇ ਇਸ਼ਨਾਨ ਕੀਤਾ ਜਾਂਦਾ ਹੈ ਉਹਦਾ ਫਲ ਸਿੱਖ ਦੀ ਝੋਲੀ ਪਾ ਦਿੰਦੇ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁੱਖ ਪਾਏ, ਆਨੰਦ ਮੰਗਲ ਸੁੱਖ ਦੀ ਝੋਲੀ ਪਾ ਦਿੰਦੇ ਮਹਾਰਾਜ ਜੀ। ਐਡਾ ਫਲ ਹੈ

ਸੋ ਜਿਹੜਾ ਬਚਨ ਮੰਨ ਕੇ ਮਹਾਰਾਜ ਸਾਹਿਬ ਜੀ ਦਾ ਭਾਵਨਾ ਰੱਖ ਕੇ ਪ੍ਰੇਮ ਰੱਖ ਕੇ ਇਸ਼ਨਾਨ ਕਰਦਾ ਅੰਮ੍ਰਿਤ ਸਰੋਵਰ ਚ, ਜਿੰਨੇ ਬਚਨ ਇਸ ਸ਼ਬਦ ਚ ਕਹੇ ਆ ਉਹਨੂੰ ਸਾਰੇ ਪੂਰੇ ਹੁੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੇਡ ਸਾਰੀ ਭਾਵਨਾ ਦੀ ਖੜੀ ਹੈ। ਮੋਟਰ ਥੱਲੇ ਨਲਕੇ ਥੱਲੇ ਇਸ਼ਨਾਨ ਕਰ ਰਿਹਾ ਸਿੱਖ, ਖੇਡ ਸਾਰੀ ਭਾਵਨਾ ਦੀ ਖੜੀ ਹੈ ਕਿ ਇਸ਼ਨਾਨ ਮੋਟਰ ਥੱਲੇ ਕਰ ਰਿਹਾ, ਫਲ ਉਹਨੂੰ ਮਹਾਰਾਜ ਜੀ ਦੇ ਚਰਨਾਂ ਚ ਦਰਬਾਰ ਸਾਹਿਬ ਦੇ ਕੀਤੇ ਇਸ਼ਨਾਨ ਦਾ ਮਿਲ ਰਿਹਾ। ਕਿਉਂ? ਉਹਦੀ ਸੁਰਤ ਗੁਰੂ ਚਰਨਾਂ ਚ ਅਪੜੀ ਹੋਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਆਪਣੇ ਘਰੇ ਇਸ਼ਨਾਨ ਕਰਦਾ ਵੀ ਇਹ ਅਨੁਭਵ ਕਰਦਾ ਮੈਂ ਗੁਰੂ ਕੇ ਦਰਬਾਰ ਚ ਕਰ ਰਿਹਾ ਹਾਂ। ਫੇਰ ਜਦੋਂ ਕਿਸੇ ਦੇ ਅੰਦਰ ਦੀ ਐਸੀ ਦਸ਼ਾ ਹੁੰਦੀ ਹੈ ਉਹਦੇ ਉੱਤੇ ਬਖਸ਼ਿਸ਼ ਕਿਉਂ ਨਹੀਂ ਹੋਏਗੀ? ਗੁਰਮੁਖ ਜ਼ਰੂਰ ਹੋਏਗੀ। ਮਹਾਰਾਜ ਜੀ ਨਿਵਾਜਦੇ ਆ। ਸੋ ਇੱਥੇ ਦੱਸਿਆ ਵੀ ਇਸ਼ਨਾਨ ਦੋ ਤਰ੍ਹਾਂ ਦਾ, ਇੱਕ ਘਰੇਲੂ ਇੱਕ ਧਾਰਮਿਕ। ਅਤੇ ਘਰੇਲੂ ਜਿਹੜਾ ਜਦੋਂ ਅਸੀਂ ਮਨ ਕਰਕੇ ਗੁਰੂ ਕੇ ਚਰਨਾਂ 'ਚ ਹੁੰਦੇ ਹਾਂ ਉਹ ਧਾਰਮਿਕ ਬਣ ਜਾਂਦਾ। ਕਈ ਵਾਰ ਧਾਰਮਿਕ ਮੌਕੇ 'ਤੇ ਪਹੁੰਚੇ ਹੋਏ ਹਾਂ ਮਹਾਰਾਜ ਦੀ ਸ਼ਰਨ 'ਚ, ਤੁਰੇ ਫਿਰਦੇ ਹਾਂ ਆਪਣੇ ਨਗਰ ਮੱਝਾਂ ਗਾਵਾਂ ਦੇ ਖਿਆਲ 'ਚ, ਅਤੇ ਉੱਥੇ ਤੀਰਥ 'ਤੇ ਕੀਤਾ ਇਸ਼ਨਾਨ ਵੀ ਉਹ ਘਰ ਵਾਲੇ ਦੇ ਬਰਾਬਰ ਹੋ ਜਾਂਦਾ। ਇਹ ਸਾਰੀ ਸੁਰਤੀ ਦੀ ਖੇਡ ਹੈ। ਅਤੇ ਸੁਰਤੀ ਕਿਵੇਂ ਟਿਕਦੀ ਹੈ? ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਪੁਰੈ ਕਿਰਪਾ ਤਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਗੁਰੂ ਦੀ ਕਿਰਪਾ ਤੋਂ ਬਿਨਾਂ ਸੁਰਤ ਦੀ ਇਕਾਗਰਤਾ ਨਹੀਂ ਬਣਦੀ। ਅਤੇ ਜਦੋਂ ਕਿਸੇ ਦੀ ਸੁਰਤ ਦੀ ਇਕਾਗਰਤਾ ਬਣੀ ਹੁੰਦੀ ਹੈ ਉਹਦਾ ਹਰ ਇਸ਼ਨਾਨ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੀ ਸ਼ਰਨ ਦੇ ਵਿੱਚ ਕੀਤਾ ਹੋਇਆ ਮੰਨ ਲਓ। ਕਿਉਂਕਿ ਉਹ ਮਹਾਰਾਜ ਸਾਹਿਬ ਜੀ ਦੇ ਦਰ ਤੋਂ ਬਖਸ਼ੇ ਜਾਂਦੇ ਹੈ, ਕਿਰਪਾ ਵਾਲੇ ਹੋ ਜਾਂਦੇ ਹੈ। ਇੱਕ ਉਹ ਵੀ ਨੇ ਜਿਨ੍ਹਾਂ ਦੇ ਅੰਦਰ ਨਿੰਦਿਆ ਹੀ ਰਹਿ ਜਾਂਦੀ ਹੈ ਇਕੱਲੀ, ਬਸ ਹੋਰ ਕੋਈ ਲਾਹਾ ਲੈ ਹੀ ਨਹੀਂ ਸਕਦੇ। ਕਾਰਨ ਕੀ ਹੈ ਲਾਹਾ ਨਾ ਲੈਣ ਦਾ? ਆਪਣਾ ਸੁਭਾਅ, ਆਪਣੀ ਜੜਤਾ, ਆਪਣੀ ਹਉਮੈ, ਆਪਣਾ ਅਹੰਕਾਰ। ਅਤੇ ਜਿਹੜੇ ਮਹਾਰਾਜ ਦੇ ਘਰੇ ਨਿਮ ਕੇ ਚੱਲਦੇ ਆ, ਭਾਵਨਾ ਰੱਖਦੇ ਆ, ਉਹਨਾਂ ਦੇ ਅੰਦਰ ਹਉਮੈ ਅਹੰਕਾਰ ਇਹ ਚੀਜ਼ਾਂ ਨਹੀਂ ਹੁੰਦੀਆਂ। ਉਹਨਾਂ 'ਤੇ ਮਹਾਰਾਜ ਜੀ ਦੀ ਮਿਹਰਾਮਤ, ਮਹਾਰਾਜ ਜੀ ਦੀ ਕਲਾ ਵਰਤਦੀ ਰਹਿੰਦੀ ਹੈ ਭਾਈ। ਫਿਰ ਕਹਿੰਦੇ ਜਦੋਂ ਉਹ ਇਸ਼ਨਾਨ ਕਰਕੇ ਆਪਣੇ ਘਰ ਨੂੰ ਵਾਪਸ ਪਰਤਦੇ ਹੈ, ਖੁਸ਼ੀਆਂ ਖੇੜੇ ਉਹਨਾਂ ਦੀ ਝੋਲੀ 'ਚ ਪਏ ਹੁੰਦੇ ਹੈ। ਇੱਕ ਤੀਸਰਾ ਇਸ਼ਨਾਨ ਹੈ ਅਧਿਆਤਮ ਦਾ ਇਸ਼ਨਾਨ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਦਿੰਦੇ ਆ ਉਹਨੂੰ ਪੁੱਛ ਲਿਆ ਕਰੋ ਭਾਈ ਸਾਹਿਬ ਤੁਹਾਡਾ ਹੋ ਗਿਆ ਅੰਦਰਲਾ ਇਸ਼ਨਾਨ, ਕੋਈ ਮਹਾਤਮਾ ਹੋਵੇ, ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਹੋਵੇ, ਉਹ ਕੋਈ ਬਚਨ ਕਹੇ ਤਾਂ ਮੰਨ ਵੀ ਲਈਏ। ਜਿਹੜਾ ਜੇ ਜਿਹਦੀ ਬੁੱਧੀ ਅਜੇ ਕਿਤਾਬਾਂ ਦੀ ਕੈਦ ਚ ਘਿਰੀ ਪਈ ਹੈ, ਕਿਤਾਬਾਂ ਦੇ ਆਸਰੇ ਤੁਰਿਆ ਫਿਰਦਾ, ਉਹਨੂੰ ਕੀ ਕਹਿ ਸਕਦੇ? ਕੁਝ ਵੀ ਨਹੀਂ ਕਿਹਾ ਜਾ ਸਕਦਾ, ਤਰਸੀ ਆ ਉਹਦੇ ਤੇ ਤਾਂ। ਸੋ ਭਾਈ ਜਿਹੜਾ ਇਹ ਤੀਸਰਾ ਇਸ਼ਨਾਨ ਹੈ ਆਤਮ ਤੀਰਥ ਦਾ ਇਸ਼ਨਾਨ, ਅੰਤਰ ਆਤਮੇ ਦਾ ਇਸ਼ਨਾਨ, ਹਿਰਦੇ ਤੀਰਥ ਦਾ ਇਸ਼ਨਾਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਹਨੂੰ ਮਨ ਮਹਾਰਾਜ ਜੀ ਨੇ ਕਿਹਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਹਾਵਾਂ, ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਹਾਵਾਂ। ਮਹਾਰਾਜ ਮੁੜ ਕੇ ਕਿਤੇ ਜਨਮ ਚ ਹੀ ਨਹਾਵਾਂ, ਇੱਕ ਤੁਹਾਡਾ ਸ਼ਬਦ ਮੇਰੇ ਪ੍ਰਾਣਾਂ ਦਾ ਆਸਰਾ ਬਣ ਜਾਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਇਸ਼ਨਾਨ ਹਰ ਕਿਸੇ ਨੂੰ ਮਾਫ ਕਰਨਾ ਨਸੀਬ ਨਹੀਂ ਹੁੰਦਾ, ਬਹੁਤ ਵੱਡੇ ਭਾਗ ਹੋਣ ਤਾਂ ਜਾ ਕੇ ਕਿਤੇ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ, ਉਸ ਤੋਂ ਬਿਨਾਂ ਨਹੀਂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਿਆਈ ਜਾਇਆ ਕਰੋ। ਦਿਨ ਰਾਤ ਹਰ ਵੇਲੇ ਵਾਹਿਗੁਰੂ ਦੀ ਮਹਿਮਾ ਕਰਿਆ ਕਰੋ ਜਿੰਨੀ ਹੋ ਸਕੇ। ਇਹ ਕੰਮ ਬੜਾ ਔਖਾ ਹੈ। ਮਹਾਰਾਜ ਜੀ ਦੀ ਮਹਿਮਾ ਕਿੰਨੀ ਕੁ ਕਰ ਸਕਦੇ ਹਾਂ ਅਸੀਂ? ਚਾਰ ਕੁ ਗੱਲਾਂ ਨੇ ਵੀ ਉਹ ਬੜਾ ਬੇਅੰਤ ਹੈ, ਉਹਦੇ ਵਰਗਾ ਕੋਈ ਹੋਰ ਨਹੀਂ। ਮੈਂ ਦੋ ਚਾਰ ਗੱਲਾਂ 'ਚ ਹੀ ਹੈਂਗ ਹੋ ਜਾਂਦੇ ਹਾਂ, ਕਿਉਂ ਇਸ ਤੋਂ ਅੱਗੇ ਉਪਮਾ ਕਰਨੀ ਵੀ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਫਿਰ ਅਕਾਲ ਉਸਤਤ, ਸਾਡੀ ਬਾਣੀ ਦਾ ਜਾਪ ਕਰਿਆ ਕਰੋ। ਜਾਪ

ਤਾਂ ਜਾਪ ਸੁਣਿਆ ਕਰੋ, ਕਰਿਆ ਕਰੋ, ਦੇਖਿਓ ਦਿਨਾਂ ਚ ਦਿਨ ਬਦਲਦੇ ਕਿ ਨਹੀਂ ਬਦਲਦੇ, ਮਹਾਰਾਜ ਜੀ ਦੀ ਕਿਰਪਾ ਹੁੰਦੀ ਕਿ ਨਹੀਂ ਹੁੰਦੀ। ਸੋ ਦਿਨ ਰਾਤ ਹਰ ਵੇਲੇ ਜਿੰਨਾ ਸਮਾਂ ਹੋ ਸਕੇ ਉਹਦੀ ਸੋ ਕ੍ਰਿਤ ਸ੍ਰੇਸ਼ਠ ਕ੍ਰਿਤ ਕਰਨੀ ਹੈ, ਗੁਣ ਗਾਉਣੇ ਆ ਵਾਹਿਗੁਰੂ ਜੀ ਦੇ, ਬਾਣੀ ਦੇ ਰਾਹੀਂ ਗਾਓ, ਆਪਣੀ ਰਸਨਾ ਦੇ ਰਾਹੀਂ ਗਾਓ। ਜੇ ਹੋਰ ਕੁਝ ਨਹੀਂ ਕਹਿਣਾ ਤਾਂ ਇੱਕੋ ਹੀ ਗੱਲ ਕਹਿ ਰਿਹਾ ਕਰੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੇ ਚ ਹੀ ਇੰਨੀ ਕੁ ਮਹਿਮਾ ਕਰਨ ਨਾਲ ਹੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸਾਡਾ ਭਲਾ ਹੋ ਸਕਦਾ ਹੈ, ਹੋ ਜਾਏਗਾ, ਬੜਿਆਂ ਦਾ ਹੋਇਆ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਚਨ ਕਰਦੇ ਨੇ।

ਜਿਹੜਾ ਰੱਬ ਦੇ ਪਿਆਰੇ ਦਾ ਰਸਤਾ ਹੈ ਉਹ ਧਰਮ ਦੀ ਪੌੜੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਰੱਬ ਦੇ ਪਿਆਰੇ ਦਾ ਮਾਰਗ ਉਹਨੇ ਵਾਹਿਗੁਰੂ ਨੂੰ ਕਿਵੇਂ ਹਾਸਲ ਕੀਤਾ, ਕੀ ਸਾਧਨ ਅਪਣਾਏ, ਜਾਂ ਸਾਨੂੰ ਕਿਹੜੇ ਸਾਧਨ ਰਾਹੀਂ ਉਹ ਉਪਦੇਸ਼ ਕਰਦੇ। ਮੰਨ ਲਓ ਕਿਸੇ ਰੱਬੀ ਜੁੜੀ ਹੋਈ ਰੂਹ ਕੋਲ ਅਸੀਂ ਬੈਠ ਗਏ, ਬੇਨਤੀ ਕੀਤੀ ਕਿ ਮਹਾਰਾਜ ਗੁਰਮੁਖੋ ਕੋਈ ਸਾਧਨ ਦੱਸੋ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਏ। ਮਹਾਰਾਜ ਮਾਰਗ ਸੁਖੈਨ ਦੱਸਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੌਖਾ ਦੱਸਿਓ ਮਾਰਗ। ਹੁਣ ਜੇ ਉਹਨਾਂ ਨੇ ਕਹਿ ਤਾਂ ਭਾਈ ਐ ਕਰਿਆ ਕਰ, ਪੰਜ ਬਾਣੀਆਂ ਦਾ ਨਿਤਨੇਮੀ ਹੈ, ਅਤੇ ਅੱਗੇ ਸਿੱਖ ਨੇ ਤਾਂ ਕਹਿਣਾ ਹਾਂਜੀ ਹਾਂ, ਅਤੇ ਦੋ ਬਾਣੀਆਂ ਤਿੰਨ ਬਾਣੀਆਂ ਰਾਤ ਦੀਆਂ, ਰਹਿਰਾ ਸਾਹਿਬ, ਕੀਰਤਨ ਸੋਹਲਾ, ਆਰਤੀ ਆਰਤਾ, ਕਹਿੰਦਾ ਜੀ ਇਹ ਵੀ ਨਿਤਨੇਮ ਹੈ ਪਰਪਕਤਾ ਨਾਲ। ਅਤੇ ਫਿਰ ਜਦੋਂ ਰੱਬ ਦੇ ਪਿਆਰੇ ਦੇਖਦੇ ਹੈ ਵੀ ਇੰਨਾ ਸਿਮਰਨ ਹੈ ਇਹਦਾ, ਇੰਨਾ ਅਭਿਆਸ ਹੈ, ਫਿਰ ਉਹਨੂੰ ਪ੍ਰੇਮ ਦਾ ਇੱਕ ਰਸਤਾ ਦੇ ਦਿੰਦੇ ਹੈ, ਇੱਕ ਚਾਬੀ ਦੇ ਦਿੰਦੇ ਆ, ਉਹਦੇ ਨਾਲ ਬਸ ਉਹ ਤਾਲਾ ਖੁੱਲ੍ਹ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿਣ ਕਹਿ ਦੇਣਗੇ ਐਂ ਕਰਿਆ ਕਰ, ਸਵਾ ਕੁ ਘੰਟਾ ਨਾ ਮੂਲ ਮੰਤਰ ਕਰਿਆ ਕਰ ਭਾਈ, ਅੱਖਾਂ ਬੰਦ ਕਰ ਲਿਆ ਕਰ, ਸੁਣਿਆ ਕਰ ਜਦੋਂ ਮੂਲ ਮੰਤਰ ਕਰਦਾ। ਇੱਕ ਦਿਨ ਹੌਲੀ ਹੌਲੀ ਤੇਰੇ 'ਤੇ ਕਲਾ ਵਰਤ ਜਾਏਗੀ। ਸੋ ਉਹ ਗੁਰਮੁਖ ਦਾ ਬਚਨ, ਨਾਮ ਜਪਣ ਵਾਲੇ ਦਾ ਬਚਨ ਜਦੋਂ ਸਿੱਖ ਕਮਾਉਣਾ ਸ਼ੁਰੂ ਕਰ ਦਿੰਦਾ ਹੈ ਹੌਲੀ ਹੌਲੀ, ਅੱਜ ਕੁਛ, ਕੱਲ੍ਹ ਕੁਛ, ਪਰਸੋਂ ਕੁਛ, ਉਹਦੇ 'ਤੇ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ, ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਮਨ ਦਿਲ ਬਦਲ ਚੁੱਕਿਆ ਹੁੰਦਾ, ਪਹਿਲਾਂ ਵਰਗਾ ਨਹੀਂ ਰਿਹਾ ਹੁੰਦਾ। ਅਤੇ ਇੱਕ ਦਿਨ ਰੱਬ ਖੁਸ਼ ਹੋ ਕੇ ਉਹਦੇ ਸਾਹਮਣੇ ਆ ਜਾਂਦਾ। ਪੁੱਤ ਮੰਗ ਕੀ ਮੰਗਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ।

ਸੋ ਮਹਾਰਾਜ ਜੀ ਰਸਨਾ ਤੋਂ ਸੱਚੀ ਸਾਖੀ ਸੱਚੇ ਬਚਨ ਜਿਹੜੇ ਕੀਰਤਨ ਰੂਪ ਚ ਹੋਏ ਉੱਥੇ ਸੱਚੀ ਕਥਾ ਸੁਣ ਕੇ ਜੀ ਤੇ ਜੰਤ ਭਾਵ ਮਨੁੱਖ ਤੇ ਪਸ਼ੂ ਪੰਛੀ ਆਦਿਕ ਸਭ ਪਵਿੱਤਰ ਹੋ ਜਾਂਦੇ।

ਲਈ। ਮਹਾਰਾਜ ਜੀ ਕਹਿੰਦੇ ਉਹ ਜੀਵ ਜੰਤੂ ਸਭ ਪਵਿੱਤਰ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਦੀ ਵਾਰਤਾ ਹੈ ਜਨਮ ਸਾਖੀ ਚ, ਇਹ ਜ਼ਿਕਰ ਮਿਲਦਾ। ਮਹਾਰਾਜ ਸਾਹਿਬ ਜੀ ਇੱਕ ਜੰਗਲ ਚ ਬੈਠੇ ਆ ਤੇ ਮਹਾਰਾਜ ਜੀ ਕਹਿੰਦੇ ਲਿਆ ਮਰਦਾਨਿਆ ਰਬਾਬ ਰਬਾਬ ਵਜਾਈਏ, ਬਾਣੀ ਆਈ ਹੈ। ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ। ਮਹਾਰਾਜ ਸਾਹਿਬ ਜੀ ਨੇ ਧੁਰ ਕੀ ਬਾਣੀ ਦੇ ਸ਼ਬਦ ਗਾਉਣੇ ਸ਼ੁਰੂ ਕੀਤੇ। ਇੰਨੇ ਭਿੱਜ ਕੇ ਸ਼ਬਦ ਗਾਏ ਕਿ ਉਸ ਇਲਾਕੇ ਦੇ ਵਿੱਚ ਜੰਗਲ ਜਿੱਥੇ ਮਹਾਰਾਜ ਜੀ ਬੈਠੇ ਸਨ, ਜਿੱਥੇ ਜਿੱਥੇ ਤੱਕ ਰਬਾਬ ਦੀ ਧੁਨ, ਗੁਰਮੁਖ ਪਿਆਰਿਆਂ ਦੀ ਬਾਣੀ ਦੀ ਧੁਨ ਜਾਂਦੀ ਸੀ, ਉੱਥੇ ਉੱਥੇ ਤੱਕ ਜਿੰਨੇ ਵੀ ਜੀਵ ਜੰਤੂ ਸੀ ਸਾਰੇ ਉੱਠ ਉੱਠ ਕੇ ਹੌਲੀ ਹੌਲੀ ਹੌਲੀ ਹੌਲੀ ਮਹਾਰਾਜ ਦੇ ਚਰਨਾਂ 'ਚ ਬਹਿ ਗਏ ਆ ਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵੀ ਜੀ

ਦੇ ਜਾਨਵਰ ਜੰਗਲੀ ਜੀਵ ਉਸ ਵੇਲੇ ਮਹਾਰਾਜ ਜੀ ਦੀ ਸੰਗਤ ਚ ਬੈਠੇ ਸਨ, ਲੇਕਿਨ ਕੋਈ 1% ਵੀ ਧੜ ਵੀ ਹੋ ਜਾਏ ਜੀਵ ਹੋ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਮਹਾਰਾਜ ਜੀ ਦੀ ਕਲਾ ਵਰਤੀ ਹੈ। ਕਹਿੰਦੇ ਉਹ ਜਦੋਂ ਮਹਾਰਾਜ ਨੇ ਬਾਣੀ ਗਾਈ ਉਹਨਾਂ ਦੇ ਕੰਨਾਂ ਰਾਹੀਂ ਅੰਦਰ ਤੱਕ ਬਾਣੀ ਦੇ ਬੋਲ ਗਏ, ਕਹਿੰਦੇ ਉਹ ਅੰਦਰੋਂ ਪਵਿੱਤਰ ਹੋ ਗਏ, ਸਾਫ਼ ਹੋ ਗਏ। ਕਾਹਦੇ ਨਾਲ? ਸਤਿਗੁਰੂ ਦੀ ਸੱਚੀ ਬਾਣੀ ਸੁਣਨ ਦੇ ਨਾਲ, ਸੱਚੀ ਬਾਣੀ ਦੀ ਸਾਖੀ ਸਿੱਖਿਆ ਸੁਣਨ ਦੇ ਨਾਲ ਅੰਦਰੋਂ ਪਵਿੱਤਰ ਹੋ ਗਏ। ਤੇ ਜਦੋਂ ਬੰਦਾ ਅੰਦਰੋਂ ਪਵਿੱਤਰ ਹੋ ਜਾਂਦਾ ਨਾ, ਬਾਹਰ ਦੀ ਪਵਿੱਤਰਤਾ ਹੀ ਉਹਦੇ ਲਈ ਬਹੁਤੀ ਮਾਇਨੇ ਵੀ ਨਹੀਂ ਰੱਖਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਵੀ ਸਾਡਾ ਧਰਮ ਸਿੱਖ ਧਰਮ ਹੈ, ਸਾਡਾ ਸਾਡੇ ਸਿਧਾਂਤ ਸੁਚਮਤਾ ਵਾਲੇ ਨੇ, ਸਫਾਈ ਵਾਲੇ ਨੇ। ਇੱਦਾਂ ਦੇ ਨਹੀਂ ਵੀ ਜੈਨੀਆਂ ਵਾਂਗੂ 6-6 ਮਹੀਨੇ ਨਹਾਉਣਾ ਹੀ ਨਹੀਂ, ਬਰੱਸ਼ ਹੀ ਨਹੀਂ ਕਰਨਾ, ਇਹ ਸੋਚ ਕੇ ਜੀ ਮਰ ਜਾਣਗੇ। ਨਹੀਂ, ਸਾਫ਼ ਸੁਥਰਾ ਪਾਕ ਪਵਿੱਤਰ ਧਰਮ ਦਿੱਤਾ ਮਹਾਰਾਜ ਜੀ ਨੇ ਸਾਨੂੰ। ਸੋ ਮਹਾਰਾਜ ਜੀ ਕਹਿੰਦੇ ਜਿਹੜੇ ਜੀਵ ਜੰਤੂ ਉੱਤੇ ਬੈਠੇ ਸੀ, ਵਿੱਚ ਸ਼ੇਰ ਵੀ, ਬਘਿਆੜ ਵੀ, ਚਿੱਤੇ ਵੀ, ਜਦੋਂ ਭਾਈ ਮਰਦਾਨਾ ਜੀ ਦੀ ਅੱਖ ਖੁੱਲ੍ਹੀ ਸਮਾਧੀ ਤੋਂ ਤੇ ਦੇਖਦੇ ਨੇ ਸ਼ੇਰ ਬੈਠਾ ਸਾਹਮਣੇ, ਬਘਿਆੜ ਬੈਠੇ ਨੇ, ਇੱਕਦਮ ਧਿਆਨ ਮਹਾਰਾਜ ਜੀ ਵੱਲ ਗਿਆ। ਕਹਿੰਦੇ ਮਹਾਰਾਜ ਜੀ ਇਹ, ਮਹਾਰਾਜ ਜੀ ਕਹਿੰਦੇ ਭਾਈ ਇਹ ਰੱਬ ਦੀ ਬਾਣੀ ਸੁਣਨ ਆਏ ਜੀਵ ਨੇ, ਇਹਨਾਂ ਨੇ ਨਿਰੰਕਾਰੀ ਬਾਣੀ ਦੇ ਰਸ ਨੂੰ ਮਾਣਿਆ ਹੈ, ਇਹਨਾਂ ਦੇ ਅੰਦਰ ਹੁਣ ਹੋਰ ਕਿਸੇ ਰਸ ਦੀ ਚੇਸ਼ਟਾ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਡਰੋ ਨਾ, ਘਾਬਰੋ ਨਾ। ਸੋ ਮਹਾਰਾਜ ਜੀ ਕਹਿੰਦੇ ਆ ਭਾਈ ਜੀ ਜੰਤ ਸਭ ਭਏ ਪਵਿੱਤਰਾ, ਸਭ ਜੀਵ ਜੰਤ ਪਵਿੱਤਰ ਹੋ ਜਾਂਦੇ ਨੇ ਸਤਿਗੁਰੂ ਦੀ ਸੱਚੀ ਸਿੱਖਿਆ ਸੁਣ ਕੇ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਰੜਾਇਆ। ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਸਤਿਗੁਰਾਂ ਨੇ ਐਸੇ ਨਾਮ ਦਾ ਦ੍ਰਿੜ ਅਭਿਆਸ ਕਰਵਾਇਆ, ਜਿਸ ਅਭਿਆਸ ਨੂੰ ਕਰਦਿਆਂ ਸਭੇ ਵਿਘਨ ਨਾਸ ਹੋ ਜਾਂਦੇ ਆ ਔਰ ਸਭੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਕੋਈ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਪਾਪ ਖੋਏ ਜਾਂਦੇ ਆ ਤੇ ਖੁਦ ਪਵਿੱਤਰ ਹੋ ਜਾਂਦੇ ਆ। ਉਹ ਪਾਪ ਨਾਸ, ਜੀ ਪਵਿੱਤਰ, ਜਨ ਨਾਨਕ ਸੁਖ ਕਰ ਆਇਆ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹਿਰਦੇ ਰੂਪ ਘਰ ਚ ਸੁਖ ਆ ਜਾਂਦਾ ਹੈ। ਉਹ ਕਲੇਸ਼ ਜਿਹੜਾ ਮਨ ਚ ਦਿਲ ਚ ਹਰ ਸਮੇਂ ਚੱਲਦਾ ਰਹਿੰਦਾ ਸੀ ਉਹ ਖਤਮ ਹੋ ਜਾਂਦਾ ਹੈ। ਸ਼ਾਂਤੀ, ਟਿਕਾ, ਖੇੜਾ, ਆਨੰਦ, ਇਹ ਸਭ ਕੁਝ ਉਹਦੀ ਜ਼ਿੰਦਗੀ ਚ ਸੁੱਤੇ ਸਿੱਧ ਆ ਜਾਂਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਦੀ ਖੀਮਾ ਮਹਾਰਾਜ ਜੀ ਮਿਹਰਾਮਤ ਕਰਨ, ਚਰਨਾਂ ਨਾਲ ਜੋੜ ਕੇ ਪ੍ਰੇਮ ਪਿਆਰ ਸਿੱਖੀ ਦੀ ਦਾਤ ਸਾਨੂੰ ਬਖਸ਼ਿਸ਼ ਕਰਨ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਵ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਕਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੇ ਤਾਰਿਆਂ ਨਾਲ ਚੁਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਧੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਨੇ ਮਾਸਾ ਕੀ ਵਾਰ ਦੇ ਸੰਪੂਰਨ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰਮ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ
ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨਾ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ।

ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ ਅੱਜ ਆਪਾਂ ਸ਼ਾਮ ਵੇਲੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਸੂਰਮਾ ਉਹ ਹੈ ਜਿਹੜਾ ਖਾਲਸਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਚਨ ਹੈ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਕਰੈ ਨਿਤ ਜੰਗ। ਖਾਲਸੇ ਨੇ ਰੋਜ਼ਾਨਾ ਜੰਗ ਕਰਨੀ, ਰੋਜ਼ਾਨਾ ਲੜਾਈ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ ਹੈ। ਉਹ ਯੁੱਧ, ਉਹ ਲੜਾਈ ਕੋਈ ਬਾਹਰੀ ਲੜਾਈ ਨਹੀਂ, ਉਹ ਲੜਾਈ ਅੰਦਰਲੀ ਲੜਾਈ ਹੈ। ਮਨੁੱਖ ਨੂੰ ਚਾਰ ਚੁਫੇਰਿਓਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਮਹਾਬਲੀ ਘੇਰੀ ਖੜੇ ਹਨ। ਇਹਨਾਂ ਨੂੰ ਜਿੱਤਣ ਵਾਸਤੇ ਗੁਰੂ ਕੇ ਖਾਲਸੇ ਨੇ ਰੋਜ਼ਾਨਾ ਜੰਗ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਹਨ ਕਿ ਜਿਸ ਕਿਸੇ ਪ੍ਰਾਣੀ ਨੂੰ ਉਸ ਮਾਲਕ ਦੇ ਚਰਨਾਂ ਦਾ ਪਿਆਰ ਲੱਗ ਗਿਆ, ਅਸਲੀਅਤ ਦੇ ਵਿੱਚ ਉਹ ਸੂਰਮਾ ਹੈ ਜਿਹੜਾ ਆਪਣੇ ਪੂਰਨ ਗੁਰੂ ਦੀ ਕਿਰਪਾ ਸਦਕਾ, ਪੂਰਨ ਗੁਰੂ ਦੀ ਓਟ ਲੈ ਕੇ ਆਪਣੀ ਆਤਮਾ ਤੇ ਜਿੱਤ ਪ੍ਰਾਪਤ ਕਰਦਾ ਹੈ। ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਣ ਨਾਮ ਤੇ ਆਵਣ, ਸਹਿਜ ਸਮਾਵਣ ਸੰਗ। ਆਪਣੇ ਮਨ ਕਰਕੇ ਜਿਹੜਾ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦਾ ਹੈ, ਉਹ ਅਵਸ਼ ਹੀ ਇਸ ਸੰਸਾਰ ਵਿੱਚ ਰਹਿੰਦਿਆਂ ਆਤਮਾ ਨੂੰ ਜਿੱਤ ਕੇ ਬਲਵਾਨ ਯੋਧਾ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਕਹਿੰਦੇ, ਪਾਵਨ ਪਵਿੱਤਰ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਸਤਿਗੁਰੂ ਜੀ ਦਾ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਐਸਾ ਕੋਈ ਯੋਧਾ ਹੈ ਜਿਹਨੇ ਇਹਨਾਂ ਪੰਜਾਂ ਨੂੰ ਮਾਰ ਦਿੱਤਾ ਹੋਵੇ, ਪੰਜਾਂ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ? ਸੋ ਉਹ ਯੋਧਾ ਕੇਵਲ ਉਹੀ ਹੈ ਜਿਸ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਹਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਓ ਗੁਰੂ ਕੋਲੋਂ ਉਸ ਮਾਲਕ ਦੇ ਨਾਮ ਦਾ ਰੰਗ, ਉਸ ਮਾਲਕ ਦੇ ਨਾਮ ਦਾ ਪਿਆਰ ਮੰਗਣ ਵਾਸਤੇ ਅਰਦਾਸ ਕਰੀਏ। ਇਹ ਕੋਸ਼ਿਸ਼ ਕਰੀਏ, ਇਹ ਯਤਨ ਕਰੀਏ ਕਿ ਅਸੀਂ ਵੀ ਇਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਾਹਿਬ ਸਤਿਗੁਰ ਗੁਰਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਇਹ ਸ਼ਬਦ ਇਕਾਗਰਤਾ ਸਹਿਤ ਸਰਵਣ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਦੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bye.

Vai, Vai,

0: ਸਾਧਣ ਭਰੇ ਏਤ ਦੁਣ ਨਾਹੀ ਅੰਮ੍ਰਿਤ ਸਾੜ ਬਿਠੇ ਬਿਖਾਈ ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾ ਰਾਸੋ ਪ੍ਰੀਤ ਲਗਾ ਏਤ ਉੱਤਮ ਪੰਥ ਸੁਣਿਓ ਦੁਰ ਸੰਗਤ ਤੈ ਮਲੰਤ ਜਮ ਤਰਾਸ ਮਟਾਈ ਏਤ ਅਰਦਾਸ ਪਾਠ ਕੀਰਤ ਜੀ ਗੁਰੂ ਰਾਮਦਾਸ ਰਾਖੋ ਸ਼ਰਨਾ ਏਤ ਅਰਦਾਸ ਪਾਠ ਕੀਰਤ
1: ਗੁਰੂ ਰਾਮਦਾਸ ਰਾਖੋ ਸ਼ਰਨਾ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕਿਤੋ ਮੈਂ ਨਿਰਗੁਣ ਹਾਰੇ ਕੋ ਗੁਣਾ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ

0: 돌아가냐? 잘다. 이제 만나봐. 가서 뵈는 거.
1: 밤에 얘기하면
0: 다 이래. 밤에.

ਗੌਰਾ ਆਓ ਕੰਨ ਰੱਖ ਲਿਆਨਾ, ਅਸ਼ਟ ਪੁੱਤਰ ਦੀਪਕ ਕੇ ਜਾਨਾ, ਸਭ ਮਿਲ ਸ੍ਰੀ ਰਾਗ ਵੈ ਗਾਵਹਿ, ਪੰਚੋ ਸੰਗ ਬਰੰਗਣ ਲਾਵਹਿ।